ਮਾਤਾ ਸੰਤ ਚਰਨ ਮਾਲੀ ਕੌੜਾ ਮਹੱਲਾ ਪੰਜਵਾਂ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਾਮ ਬੂਡਤ ਕਉ ਜੈਸੇ ਬੇੜੀ ਮਿਲਤ ਬੂਜਤ ਦੀਪਕ ਮਿਲਤ ਤਿਲਕ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖੋਂ ਖੀਰ ਜੈਸੇ ਰਣ ਮੈਂ ਸਖਾ ਪ੍ਰਾਤ ਜੈਸੇ ਭੁੱਖੇ ਭੋਜਨ ਮਾਤ ਜੈਸੇ ਕੇਰ ਖਹਿ ਪਰਸ ਮੇਘ ਜੈਸੇ ਪਾਲਣ ਸਰਨ ਮੇਘ ਗੁਰੜ ਮੁਖ ਨਾਹੀਂ ਸਰਪ ਤਰਾਸ ਸੂਆ ਪਿੰਜਰ ਨਹੀਂ ਖਾਏ ਵਿਲਾਸ ਜੈਸੇ ਟੰਡ ਹਿਰਦੇ ਮਾਹੇ ਜੈਸੇ ਦਿਨੋ ਚੱਕਵੀ ਤਰਾਈ ਬਹੋਰ ਉਪਮਾ ਥੋਰ ਕਹੀ ਹਾਰ ਆਗਮ ਆਗਮ ਅਗਾ ਤੂੰ ਊਚ ਮੁੱਚ ਬਾਹਰ ਪਾਰ ਸਿਮਰਤ ਨਾਨਕ ਤਰੈ ਸਾਰ ਮਾਲੀ ਗੋੜਾ ਮਹੱਲਾ ਪੰਜਵਾਂ ਇਹੀ ਹਮਾਰੇ ਸਫਲ ਕਾਜ ਆਪਣੇ ਦਾਸ ਕੋ ਲਹੋ ਨਿਵਾਜ ਰਹੋ ਚਰਨ ਸੰਤ ਹੈ ਮਾਥਾ ਮੋਰ ਨੈਣ ਦਾਸ ਭੇਖੇ ਨਿਸਭੋਰ ਹੱਥ ਮਾਰੇ ਸੰਤ ਟਹਿਲ ਪ੍ਰਾਣ ਮਨ ਤਨ ਸੰਤ ਬਹਿਲ ਸਤਸੰਗਤ ਮੇਰੇ ਮਾਨ ਕੀ ਪ੍ਰੀਤ ਸੰਤ ਗੁਣ ਗਾਵੇ ਮੇਰੇ ਚੀਤ ਸੰਤ ਆ ਗਿਆ ਮਨੇ ਮੀਠ ਮੇਰਾ ਕਮਲ ਵਿਗਾਸੇ ਸੰਤ ਠੀਠ ਸਤਸੰਗਤ ਮੇਰਾ ਹੋਏ ਨਿਵਾਸ ਸੰਤਨ ਕੀ ਮੋਹਿ ਬਹੁਤ ਪਿਆਸ ਸੰਤਨ ਬਚਨ ਮੇਰੇ ਮਨੇ ਮੰਤ ਸੰਤ ਪ੍ਰਸਾਦ ਮੇਰੇ ਵਿਖੇ ਅੰਤ ਮੁਕਤ ਮੁਕਤ ਹਿਆ ਨਿਧਾਨ ਪ੍ਰਭ ਦਿਆਲ ਮੋਹਿ ਦੇਵੋ ਦਾਨ ਨਾਨਕ ਪ੍ਰਭ ਦਇਆ ਧਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਜਾਰ ਮਾਲੀ ਕੌੜਾ ਮਹੱਲਾ ਪੰਜਵਾਂ ਸਭ ਕੇ ਸੰਗ ਨਹੀਂ ਦੂਰ ਕਰਨ ਕਰਾਵਣ ਹਾਜਰਾ ਜੂਰ ਰਾਉਂ ਸੁਣਤ ਜੀਓ ਜਾਸ ਨਾਮ ਦੁੱਖ ਬਿਨਸੈ ਸਖ ਕੀਓ ਬਿਸਰਾਮ ਸਗਲ ਨਿਧ ਹਰ ਹਰ ਹਰੇ ਮੁਨ ਜਨ ਤਾਂ ਕੀ ਸੇਵ ਕਰੇ ਜਾਂ ਕੇ ਘਰ ਸਗਲੇ ਸਮਾਏ ਜਿਸ ਤੈ ਬਿਰਤਾ ਕੋਈ ਨਾਹੇ ਜੀ ਜਾਂਤ ਕਰੇ ਪ੍ਰਤਪਾਲ ਸਦਾ ਸਦਾ ਸੇਵੇ ਕਿਰਪਾਲ ਸਦਾ ਧਰਮ ਜਾਂ ਕੈ ਦੀਵਾਨ ਬੇਮੁਤਾਜ ਨਹੀਂ ਕੁਛ ਕਾਣ ਸਭ ਕੁਛ ਕਰਨਾ ਆਪਣਾ ਆਪ ਰੇ ਮਨ ਮੇਰੇ ਤੂੰ ਤਾਂ ਕੋ ਜਾਪ ਸਾਧ ਸੰਗਤ ਕੋ ਸਾਧ ਸੰਗਤ ਕੋ ਹੋਏ ਬਲਿਹਾਰ ਜਸ ਮਿਲ ਹੋਏ ਉਧਾਰ ਨਾਮ ਸੰਗ ਮਨ ਤਿੰਨੇ ਰਾਤ ਨਾਨਕੋ ਪ੍ਰਭ ਕਰੀ ਦਾਤ ਨਾਨਕੋ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾਂ ਦੋ ਪਦੇ ਏਕ ਓਂਕਾਰ ਸਤਿਗੁਰ ਪ੍ਰਸਾਦ ਹਰ ਸਮਰੱਥ ਕੀ ਧਾਰਨਾ ਜਿਉ ਪਿੰਡ ਧਾਨ ਰਾਸ ਮੇਰੀ ਏ ਰਾਸ ਮੇਰੀ ਪ੍ਰਭ ਏਕ ਕਾਰਨ ਕਾਰਨ ਆਰਾਮ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨੇ ਕਾ ਮੂਲ ਰਵ ਰਿਆ ਸਰਬਤ ਠਾਹੇ ਸੁਖ ਮੋਹ ਅਸਥੂਲ ਆਲ ਜਾਲ ਵਿਕਾਰ ਤਜ ਸਭ ਹਾਰ ਗੁਣਾ ਨਿਤ ਗਾਓ ਕਰ ਜੋੜ ਨਾਨਕ ਦਾਨ ਮੰਗੇ ਦੇਹ ਆਪਣਾ ਨਾਉ ਮਾਲੀ ਗੌੜਾ ਮਹੱਲਾ ਪੰਜਵਾਂ ਪ੍ਰਭ ਸਮਰੱਥ ਦੇ ਵਪਾਰ ਕੌਣ ਜਾਣੇ ਚਲਤ ਤੇਰੇ ਕਛ ਆਨਤ ਨਹੀਂ ਪਾਰ ਰਹੋ

ਤਾਰ ਹਰ ਸਾਨੇ ਆਇਓ ਤਾ ਤੇਰਾ ਪ੍ਰਭੂ ਜਗਮ ਮਰਾਰ ਕਾਲੇ ਭਵ ਚਲ ਬਿਖੈ ਤੈ ਜਨ ਨਾਨਕ ਸਦ ਬਲਿਹਾਰ ਮਾਲੀ ਗੌੜਾ ਮਹੱਲਾ ਪੰਜਵਾਂ ਮਨ ਤਨ ਵਸ ਰਹੇ ਗੋਪਾਲ ਦੀਨ ਬੰਦਨ ਭਗਤ ਬਛਲ ਸਦਾ ਸਦਾ ਕਿਰਪਾ ਰਹਾਉ ਆਦਾਨ ਤੇ ਮਦ ਤੂੰ ਹੈ ਪ੍ਰਭ ਬਿਨਾ ਨਹੀਂ ਹੋ ਕੋਈ ਪੂਰੇ ਹਾ ਸਗਲ ਮੰਡਲ ਏਕ ਸਵਾਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਓ ਬਲਹਾਰ ਜਾਏ ਸਦਾ ਨਾਨਕ ਦੇਹ ਆਪਣਾ ਨਾਉ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਧਨ ਧਨ ਉਹ ਰਾਮ ਬੇਨ ਬਾਜੈ ਮਦਰ ਮਦਰ ਤੁਹਨ ਅਨਹਦ ਗਾਜੇ ਰਹਾਓ ਧਨ ਧਨ ਮੇਘਰ ਮਾਵਲੀ ਧਨ ਧਨ ਕ੍ਰਿਸ਼ਨ ਓਡੈ ਕੰਬਲੀ ਧਨ ਧਨ ਤੂੰ ਮਾਤਾ ਦੇਵਕੀ ਜਹਿ ਗ੍ਰਹਿ ਰਮਈਆ ਕਮਲਾਪਤੀ ਧਨ ਧਨ ਬਨ ਖੰਡ ਬਿੰਦਰਵਨਾ ਜੈ ਖੇਲੇ ਸ੍ਰੀ ਨਾਰਾਇਣਾ ਬੈਨ ਬਾਜੇ ਗੋਦਮ ਚਰੇ ਨਾਮੈ ਕਾ ਸੁਆਮੀ ਆਨੰਦ ਕਰੇ ਮੇਰੇ ਬਾਪ ਮਾਧੋ ਤੂੰ ਧਨ ਕੈ ਸੋ

ਵਰਤਾ ਜੋ ਸਭ ਆਸਾਰੇ ਪ੍ਰਣਵੈ ਨਾਮ ਭੈ ਨ ਕਾਮਾ ਕੋਠਾ ਕਰ ਕੋ ਦਾਸਾਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਕਿਉਂਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਬੰ ਗੁਰਪ੍ਰਸਾਦ ਤਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ ਨਾਨਕ ਸੰਤ ਮਾਰੀਆਂ ਪੇਖਿਓ ਸਦਾ ਹਜੂਰ ਸ਼ਬਦ ਪਿੱਛੋਂ ਰਾਤੀ ਸੰਦੜਾ ਨਾਮ ਖਸਮ ਕਾਲੇ ਖੇਮੇ ਛਤ ਸਰਾਇ ਚੈ ਦਿਸਣ ਰੱਥ ਪੀੜੇ ਜਿਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ ਬਾਬਾ ਮੈਂ ਕਰਮਹੀਣ ਕੁੜਿਆਰ ਨਾਮ ਨਾ ਪਾਇਆ ਤੇਰਾ ਆਂਦਾ ਭਰਮ ਭੂਲਾ ਮਨ ਮੇਰਾ ਰਾਮ ਸਦ ਕੀਤੇ ਦੁੱਖ ਪਰ ਹੜੇ ਪੂਰਵ ਲਿਖੇ ਮਾਏ ਸੁਖ ਥੋੜੇ ਦੁੱਖ ਅਗਲੇ ਦੁੱਖੋ ਦੁੱਖ ਵਿਹਾਏ ਵਿਛੜਿਆਂ ਕਾ ਕਿਆ ਵਿਛੜੇ ਮਿਲਿਆਂ ਕਾ ਕਿਆ ਮੇਲ ਸਾਹਿਬ ਸੋ ਸਲਾਹੀਏ ਜਿਨ ਕਰ ਵੇਖਿਆ ਖੇਲ ਸੰਜੋਗੀ ਮਿਲਾਵੜਾ ਏਨ ਤਨ ਕੀਤੇ ਭੋਗ ਵਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ ਮਰਮਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿਨ ਕਰ ਤੇ ਲੇਖ ਲਿਖਾਇਆ ਲਿਖਦਾਤ ਜੋਤ ਵਡਾਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਹੇ ਕੈਸਣ ਮਾਣਾ ਉੜ ਚੱਲਿਆ ਖਸਮੇ ਭਾਣਾ ਰਾਮ ਤਜ ਸਾਧ ਸਹਿਜ ਸੁਖ ਹੋਈ ਘਰ ਛਾਡਣੇ ਰਹੇ ਨ ਕੋਈ ਕੁਛ ਖਾ ਜੈ ਕੁਛ ਧਰ ਜਾਈਐ ਜੇ ਬਹੁੜ ਦੁਨੀ ਨਾ ਆਈਐ ਜੇ ਬਹੁੜ ਦੁਨੀਆ ਆਈਐ ਸਾਜ ਕਾਇਆ ਕਪਟ ਹੰਢਾਵੈ ਫਰਮਾਇਸ਼ ਬਹੁ ਚਲਾਵੈ ਕਰ ਸੇ ਸੁਖਾਲੀ ਹੋਵੈ ਹੱਥੀ ਪਾਉਂਦੀ ਕਹਾਵੈ ਕਾਹੇ ਰੋਵੈ ਕਹਾਰ ਕੁੰਮਣ ਕਹਾਰੀ ਪਾਈ ਪਾਪ ਪੱਥਰ ਤਰਨ ਨਾ ਜਾਈ ਪਹੁ ਬੇੜਾ ਜਿਉ ਚੜਾਓ ਕਹੋ ਨਾਨਕ ਦੇਵੈ ਕਹੋ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ ਜਿਉ ਜਿਉ ਕਿਰਤ ਚਲਾਏ ਤਿਉਂ ਚੱਲੀਐ ਤਿਉਂ ਗੁਣ ਨਾਹੀ ਅੰਤ ਹਰੇ ਚੇ ਚੇਤਕ ਸੀਨੀ ਚਿਤ ਚੇਤਸ ਕੀਨੀ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ ਰਹੋ ਜਾਲੀ ਰਾਂ ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਕੜੀ ਪਾਹੀ ਤੇਤੀ ਰਸ ਰਾ ਚੋਗ ਚੋਗੇ ਨਿਤ ਪਾਸੈ ਛੂਟੇ ਮੂੜੇ ਕਵਣ ਗੁਣੀ ਕਾਇਆ ਐਰਨ ਮਨ ਵਿੱਚ ਲੋਹਾ ਪੰਚ ਅਗਨ ਤਤ ਲਾਗ ਰਹੀ ਕੋਲੇ ਪਾਪ ਪੜੇ ਨਿਤ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਇਕ ਨਾਮ ਅੰਮ੍ਰਿਤ ਹੋ ਦੇਵੈ ਤੋ ਨਾਨਕ ਤ੍ਰਿਸ਼ਟ ਦੇਵਾ ਮਾਰੂ ਮਹੱਲਾ ਪਹਿਲਾ ਬਿਮਲ ਮਜਹਾਰ ਵਸੇ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬੂ ਨਾ ਜਾਣਸ ਰੇ ਭਾਕਸ ਬਿਲਾਸ ਵਸੇ ਨਿਰਮਲ ਜਲ ਅੰਮ੍ਰਿਤ ਨਾਲ ਕਾਬਸ ਰੇ ਰਾਓ ਬਸ ਜਲ ਨਿਤ ਨਾ ਪਾਵਸ ਅਰੀਅਲ ਮਾਨ ਚਾਚਾ ਗੁਣ ਰੇ ਚੰਦ ਕੁਮਾਨ ਦੁਹਰੋ ਨਿਵਾਸੈ ਅਨਪੋ ਕਰਨ ਕਰੇ ਅੰਮ੍ਰਿਤ ਖਾਂਡ ਦੁੱਧ ਮਧ ਸਾਚੈ ਤੂੰ ਬੰਦ ਚਾਤਰ ਕਰੇ ਆਪਣਾ ਆਪ ਤੂੰ ਕਬੂ ਨਾ ਛੋੜਸ ਪਰਸਨ ਪ੍ਰੀਤ ਜਿਉ ਰੇ ਪਾਂਡ ਸਾਂ ਪੰਡਤ ਸੰਗ ਬਸੇ ਜਨ ਮੂਰਖ ਆਗਮ ਸਾਧ ਸੁਣੇ ਆਪਣਾ ਆਪ ਤੂੰ ਕਬੂ ਨਾ ਛੋਟੈ ਸਵਾਨ ਪੂਜ ਜਿਉ ਰੇ ਇੱਕ ਪਖੰਡੀ ਨਾਮ ਨਾ ਚਾਹੇ ਇੱਕ ਹਰ ਹਰ ਚਰਨੀ ਹੈ ਪੂਰਬ ਲਿਖਿਆ ਪਾਪ ਸਨਾਨ ਕਰਸਨਾ ਨਾਮ ਜਪ ਹੈ ਮਾਰੂ ਮਹੱਲਾ ਪਹਿਲਾ ਸਲੋਕ ਪਤਤ ਪਨੀਤ ਸੰਖ ਹੋਏ ਹਰ ਚਰਨੀ ਮਨ ਲਾਗ ਅੜਸੜ ਤੀਰਥ ਪ੍ਰਭ ਅੜਸੜ ਤੀਰਥ ਨਾ ਪ੍ਰਭ ਨਾਨਕ ਜਿਸ ਮਸਤਕ ਭਾਗ ਚੰਦ ਸਖੀ ਸਹੇਲੀ ਗਹਿਰ ਗਵੇਲੀ ਸੁਣ ਸਾਹੇ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਣ ਸਾ ਕਿਸੇ ਆਖਾਂ ਮਾਈ ਹਰ ਬਿਨ ਜਿਉ ਨਾ ਰਖੈ ਹਰ ਜਿਉ ਹਰ ਬਿਨ ਜਿਉ ਨਾ ਰਹੇ ਕੈਸੇ ਰਾਖਾਂ ਮਾਈ ਰਾਮ ਹੋ ਦੁਹਾਗਣ ਖਰੀ ਵਜਾਣੀ ਗਿਆ ਸੋ ਜੋਬਨ ਧਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਪੰਤ ਨਾਨਕ ਸੰਦੇਸਾਹੀ ਬਿੰਦਾ ਛਣ ਕੈਸੇ ਰਹੋ ਸੁਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹਾਟ ਪਕਾਨਾ ਜਿਤ ਲਾਇਆ ਤਿਤ ਲਾਗਾ ਮੇਰੇ ਤੇਰੇ ਲਾਲੇ ਕਿਆ ਚਿਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹੋ ਮਾਂ ਲਾਲੀ ਪਿਓ ਲਾਲਾ ਮੇਰਾ

ਤਾਂ ਜਮ ਕਰੇ ਖੁਆਰੀ ਜੀਉ ਨਾ ਹੋ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਜਿਸ ਦੇਵੇ ਤਿਸੇ ਕਿਆ ਚਾਰਾ ਨਾਨਕ ਸਰਨ ਤੁਮਾਰੀ ਜੀਉ ਮਾਰੂ ਮਹੱਲਾ ਤੀਜਾ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਜਹ ਬੈਸੈ ਤਹ ਬੈਸਾ ਸਵਾਮੀ ਜੈ ਭੇਜੈ ਤਹ ਜਾਵਾਂ ਇਹ ਨਗਰੀ ਮੈਂ ਏਕੋ ਰਾਜਾ ਸਭੇ ਪਵਿੱਤਰ ਹੋਵੇ ਥਾਵਾਂ ਬਾਬਾ ਦੇ ਵਾਸਾ ਸਚ ਗਾਵਾਂ ਜਾਂ ਤੇ ਸਹਿਜੇ ਸਹਿ ਸਮਾਵਾਂ ਰਹੋ ਬੁਰਾ ਭਲਾ ਕਛ ਵਾਪ ਨਾ ਜਾਣਿਆ ਇਹੀ ਸਗਲ ਵਿਕਾਰਾਂ ਇਹ ਫਰਮਾਇਆ ਖਸਮ ਕਾ ਹੋਆ ਵਰਤੈ ਇਹ ਸੰਸਾਰਾ ਇੰਦਰੀ ਤਾਹਾ ਸਬਲ ਕਹੀਏ ਤੈ ਇੰਦਰੀ ਕਹਿਤੇ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਗੁਰਪ੍ਰਸਾਦੀ ਏਕ ਲਿਵ ਲਾਗੀ ਦੁਬਧਾ ਤਦੇ ਵਿਨਾਸੀ ਜੋ ਦਿਸ ਭਾਣਾ ਸੋ ਸਤ ਕਰ ਮਾਨਿਆ ਕਾਟੀ ਜਮਕੀ ਫਾਸੀ ਪੰਥ ਨੰਗ ਲੇਖਾ ਮੰਗੈ ਕਬਣਾ ਜਾਂ ਚੁੱਕਾ ਮਨ ਵਿਮਾਨਾ ਅਭਿਆਸ ਪੰਥ ਨਾਨਕ ਲੇਖਾ ਮੰਗੇ ਕਬਣਾ ਜਾਂ ਚੁੱਕਾ ਮਨ ਅਭਿਮਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਪਾਏ ਸੱਚ ਕੀ ਸਰਣਾ ਸਾ ਮਾਰੂ ਮਹੱਲਾ ਪਹਿਲਾ ਆਵਣ ਜਾਣਾ ਨਾ ਥੀਏ ਨਿਜ ਕਰ ਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੇ ਸੋਏ ਇਹ ਮਨ ਹਰ ਜਿਉ ਚਿਤ ਤੂੰ ਮਨੋ ਤਜੇ ਬੇਕਾਰ ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲਾਗੀ ਪਿਆਰ ਇੱਥੇ ਨਾਮ ਭੁੱਲਿਆ ਫਿਰ ਹੱਥ ਨ ਕਥਿਓਂ ਪਾਏ ਜੋਨੀ ਸਭ ਭਾਈਆਂ ਨੂੰ ਵਿਸਤਾ ਮੈਂ ਸਮਾਏ ਵਡਭਾਗੀ ਗੁਰ ਪਾਇਆ ਪੂਰਵ ਲਿਖਿਆ ਮਾਏ ਆਂਦਨ ਸੱਚੀ ਭਗਤ ਕਰ ਸਾਚਾ ਲੈ ਮਿਲਾਏ ਆਪੇ ਸਰ ਸਭ ਸਾਜੀਆਂ ਨੇ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆਂ ਜੈ ਭਾਵੈ ਤਾ ਦੇ ਮਾਰੂ ਮਹੱਲਾ ਪਹਿਲਾ ਪਿਛਲੇ ਔਗਣ ਬਖਸ਼ ਲੈ ਜੀਓ ਆਪ ਤੂੰ ਮਾਰਗ ਪਾਏ ਗੁਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ ਮੇਰਾ ਮਨ ਸਤਿਗੁਰ ਨਾਮ ਹਰ ਧਿਆਏ ਸਦਾ ਹਰ ਚਰਨੀ ਲਾਗ ਰਹਾ ਇੱਕ ਮਾਨ ਇੱਕੇ ਭਾਏ ਰਹੋ ਨਾ ਮੈਂ ਜਾਤ ਨਾ ਪਾਤ ਹੈ ਨਾ ਮੈਂ ਥੇ ਨਾ ਥਾਹੋ ਸ਼ਬਦ ਭੇਦ ਪਰਮ ਘਟਿਆ ਗੁਰ ਨਾਮ ਦੀਆ ਸਮਝਾਏ ਇਹ ਮਨ ਲਾਲਚ ਕਰਦਾ ਫਿਰੇ ਲਾਲਚ ਲਾਗਾ ਜਾਏ ਤੰਦੇ ਕੂੜ ਵਿਆਪਿਆ ਜਾਂ ਪਰ ਝੋਟਾਂ ਖਾਏ ਨਾਨਕ ਸਭ ਕੁਛ ਆਪੇ ਆਪ ਹੈ ਦੂਜਾ ਨਾਹੀ ਕੋਏ ਭਗਤ ਖਜ਼ਾਨਾ ਬਖਸ਼ੀਆਂ ਗੁਰਮੁਖ ਗੁਰਮੁਖਾਂ ਸੁਖ ਹੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਢੋਲ ਲਓ ਸੇ ਬਿਰਲੈ ਸੰਸਾਰ ਜਨਮਿਆ ਜਨ ਮਿਲਿਆ ਮੁਖ ਉਜਲਾ ਜਪ ਨਾਨਕ ਨਾਮ ਮੁਰਾਰ ਬਾਬਾ ਸੱਚਾ ਸਾਹਿਬ ਹਿਰਦੇ ਸਮਾਲ ਸਤਿਗੁਰ ਆਪਣਾ ਪੂਜ ਦੇਖ ਲਹੋ ਵੱਖਰ ਭਾਲ ਰਹੋ ਇੱਕ ਸਾਚਾ ਸਭ ਸਿਵ ਦੀ ਤੁਰ ਭਾਗ ਮਿਲਿਆ ਇੱਕ ਸਾਚਾ ਸਭ ਸਿਵ ਸੀ ਤੁਰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੋਨਾ ਵਿਛੜੇ ਪਾਵੈ ਸੱਚਾ ਸੋਏ ਇੱਕ ਭਗਤੀ ਸਾਰ ਨਾ ਜਾਣੇ ਮਨੁੱਖ ਭਰਮ ਭੁਲਾਏ ਇੱਕ ਨਾ ਵਿੱਚ ਆਪ ਵਰਤਦਾ ਕਹਿਣਾ ਕਛੂ ਨਾ ਜਾਏ ਜਿਸ ਨਾਲ ਜੋੜ ਨਾ ਚੱਲੇ ਖਿਲੇ ਕੀਚੇ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸਵਾਸ ਮਾਰੂ ਅੱਲਾ ਪਹਿਲਾ ਮਾਰੂ ਤੇ ਸੀਤਲ ਕਰੇ ਮਨੂਰੋਂ ਕਾਂਚਨ ਹੋਏ ਸੋ ਸੱਚਾ ਸਲਾਈਐ ਤਿਸ ਜੇ ਵਡਬ ਨਾ ਕੋਏ ਮੇਰੇ ਮਨ ਅੰਧਨ ਧਿਆਏ ਹਰ ਨਾਉ ਸਤਿਗੁਰ ਕੈ ਬਚਨ ਰਾਤ ਤੂੰ ਆਂਦਨ ਗੁਣ ਗਾਓ ਰਹੋ ਗੁਰਮੁਖੇ ਕੂ ਜਾਣੀਏ ਜਾਂ ਸਤਿਗੁਰ ਦੇ ਬਜਾਏ ਸੋ ਸਤਿਗੁਰ ਸਲਾਈਐ ਦਿਦੂ ਇਹ ਬੁੱਝੀ ਪਾਏ ਸੋ ਜੀ ਪਾਏ ਸਤਿਗੁਰ ਛੋੜ ਦੂਜੇ ਲੱਗੇ ਕਿਆ ਕਰਨ ਅੱਗੇ ਜਾਏ ਜਾਂ ਪਰਬਦੇ ਮਾਰੀਅਨ ਬਹੁਤੀ ਮਿਲੇ ਸਜਾਏ ਭਰਾ ਮੇਰਾ ਭਰਾ ਬੇਪਰਵਾਹ ਹੈ ਨਾ ਤਿਸ ਤਿਲ ਨਾ ਤਮਾਵੈ ਨਾਨਕ ਦੇ ਸਰਨਾਗਤੀ ਭਜ ਪੋ ਆਪੇ ਬਖਸ਼ ਮਿਲਾਏ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਾਨਕ ਗੁਰਬਚਨੀ ਹਰ ਹਰ ਸਰਨ ਪਰੇ ਦਾਲਤ ਭੁੰਜ ਸਦਾਮੇ ਮਿਲਿਓ ਭਗਤੀ ਭਾਵ ਤਰੇ ਭਗਤ ਬਚਲ ਹਰ ਨਾਮ ਕਥਾ ਕਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਦੇ ਉਤਰੇ ਧਰੂ ਪ੍ਰਹਲਾਦ ਬਿਰਦ ਦਾਸੀ ਸੁਤ ਗੁਰਮੁਖ ਨਾਮ ਤਰੇ ਰਹੋ ਕਲ ਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨ ਉਦਰੇ ਨਾਮਾ ਜੈ ਕਬੀਰ ਤਲੋਚਨ ਸਭ ਦੋਖ ਗਹਿ ਚਮਰਹਿ ਗੁਰਮੁਖ ਨਾਮ ਲੱਗੇ ਸੇ ਉਦਰੇ ਸਭ ਕਿਲ ਵਿਖ ਪਾਪ ਟਰੇ ਜੋ ਜੋ ਨਾਮ ਜਪੇ ਅਪਰਾਧੀ ਸਭ ਤਿੰਨ ਕੇ ਦੋਖ ਪਰ ਹਰੇ ਵੇਸ ਵਾਰ ਹੈ ਤੇ ਅਜਾ ਮਲ ਉਦਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪ ਤੋ ਗੁਰਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕੋ ਆਪਨ ਗੁਰ ਹੈ ਕੀਆ ਹਰ ਅੰਗੀਕਾਰ ਕਰੇ
ਸੇਵਕ ਪੈਜ ਰੱਖੇ ਮੇਰਾ ਗੋਬਿੰਦ ਸਰਨ ਪਰੇ ਉਦਰੇ ਜਾਂ ਨਾਨਕ ਹਰ ਕਿਰਪਾ ਤਾਰੀ ਉੜ ਤਾਰਿਓ ਨਾਮ ਹਰੇ ਮਾਰੂ ਮਹਲਾ ਚੌਥਾ ਸਿੱਧ ਸਮਾ ਜਬਿਓ ਲਿਵਲਾਈ ਸਾਧਕ ਜੋ ਸਾਧਕ ਮਨ ਜਪਿਆ ਜਤੀ ਸਸੀ ਸੰਤੋਖੀ ਧਿਆਇਆ ਮੁਖ ਇੰਦਰ ਦਾਇਕ ਰਵਿਆ ਸਨ ਪਰੇ ਜਪਿਓ ਤੇ ਪਾਏ ਗੁਰਮੁਖ ਪਾਰ ਭਰਿਆ ਮੇਰੇ ਮਨ ਨਾਮ ਜਪਤ ਧਰਿਆ ਜੱਟਾ ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਾਮ ਸੁਰ ਨਰ ਗਣ ਗੰਧਰਵੇ ਜਪਿਓ ਰਿਖ ਬਪਰੇ ਹਰ ਗਿਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਪੀਨਾ ਸੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਸੀ ਧਿਆਇਓ ਹਰ ਜਪ ਤੇ ਅੰਤ ਨ ਪਾਇਆ ਵੇਦ ਪੁਰਾਣ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ ਸੇ ਗੁਰਮੁਖ ਪਾਰ ਪਾਇਆ ਅਨੰਤ ਤਰੰਗੀ ਨਾਮ ਜਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਹੇ ਪਾਵੈ ਜੋ ਹਰ ਪ੍ਰਭ ਮਨ ਪਾਇਆ ਗੁਰਤਾ ਹਰ ਕਿਰਪਾ ਹਰ ਨਾਮ ਦੜਾਇਓ ਜਨ ਨਾਨਕ ਨਾਮ ਲਾਇਆ ਮਾਰੂ ਮਹੱਲਾ ਚੌਥਾ ਘਰਤੀ ਜਾਏ ਕਿਉਂਕਾਰ ਸਤਿਗੁਰ ਪ੍ਰਸਾਦ ਹਰਾ ਨਾਮ ਨਿਧਾਨ ਹੈ ਗੁਰਮੁਖ ਹਾਰ ਪਤ ਪਾਏ ਹਲਦ ਪਾਲਤ ਨਾਲ ਚੱਲਦਾ ਹਰ ਅੰਤੇ ਲੈ ਛਡਾਏ ਜਿੱਥੇ ਅਤ ਘੱਟ ਭੀ ਗਲੀਆਂ ਭੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦੜਾਏ ਮੇਰਾ ਮਾਤ ਪਿਤਾ ਸਤਬੰਦ ਪਊ ਮੈਂ ਹਰ ਬਿਨ ਅਵਰ ਨਾਮ ਆਏ ਰਹਾਉ ਮੈਂ ਹਰ ਬੇਰੀ ਹਰ ਨਾਮ ਕੀ ਨਾਮ ਹੈ ਕੋਈ ਆਣ ਮਿਲਾਵੈ ਮਾਏ ਤਿਸ ਅੱਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇਹ ਮਿਲਾਏ ਸਤਿਗੁਰ ਪੁਰਖ ਦਿਆਲ ਹੈ ਪ੍ਰਭ ਹਰ ਮੇਲੇ ਢਿੱਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤੇ ਉਸਦੇ ਭਾਗਹੀਣ ਮਰ ਜਾਏ ਉਹ ਫਿਰ ਫਿਰ ਜੋਨੀ ਭਵਾਈਆਂ ਮਰ ਜੰਮੇ ਆਵੈ ਜਾਏ ਉਹ ਜਮ ਪਰਬਦੇ ਮਾਰੀਆਂ ਹਰ ਦਰ ਗੈ ਮਿਲੇ ਸਜਾਏ ਤੂੰ ਪ੍ਰਭ ਤੂੰ ਪ੍ਰਭ ਹਮ ਸਰਨਾਗਤੀ ਮੋਕੋ ਮੇਲ ਲਾਇਓ ਹਰ ਰਾਏ ਹਰ ਧਾਰ ਕਿਰਪਾ ਜਗਜੀਵ ਨਾ ਗੁਰ ਸਤਿਗੁਰ ਕੀ ਸਰਨਾਏ ਹਰ ਜੀਉ ਆਪ ਦਿਆਲ ਹੋਏ ਜਨ ਨਾਨਕ ਹਰ ਮਿਲਾਏ ਮਾਰੂ ਮਹਲਾ ਚੌਥਾ ਓ ਪੂੰਜੀ ਨਾਮ ਸਦਾਏ ਦਾ ਕੋ ਦੱਸੇ ਹਰ ਤਨ ਰਾਸ ਓ ਤਿਸ ਵਿਟੋ ਖਿਨ ਖਿਨੀਐ ਮੈਂ ਮੇਲੇ ਹਰ ਪ੍ਰਪਾਸ ਮੈਂ ਅੰਤਰ ਪ੍ਰੇਮ ਪਿਰਮ ਕਾ ਕਿਉਂ ਸੱਜਣ ਮਿਲੇ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰਪੂਰੇ ਨਾਮ ਦੜਾਇਆ ਹਰ ਤਰੀਕ ਹਰ ਸਾਬਾਸ ਰਹਾਉ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਧਨ ਰਾਸ ਗੁਰ ਬਿਨ ਗੁਰ ਪ੍ਰੇਮ ਨਾ ਲੱਭੇ ਜਨ ਵੇਖੋ ਮਨ ਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁੱਠੇ ਖੋਲਿਆ ਦੇ ਮੁੱਖ ਗੁਰਮੁਖ ਹਰ ਅਰਗਾਸ ਗੁਰਮੁਖ ਭਾਗ ਵਿਹੂਣੀਆਂ ਤ੍ਰਿਕ ਮੂਹੀਆਂ ਕੰਧ ਪਾਸ

ਨਾਨਕੀ ਅਰਦਾਸ ਮਰੂ ਮਹੱਲਾ ਪੈ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਹਰ ਤੈ ਸਮਾਣੀ ਜਪ ਹਰ ਹਰ ਕਥਾ ਵਟਭਾਗੀਆ ਹਰ ਉੱਤਮ ਪਦ ਨਿਰਬਾਣੀ ਗੁਰਮੁਖ ਮਨ ਪ੍ਰਤੀਤ ਹੈ ਗੁਰਪੂਰੇ ਨਾਮ ਸਮਾਣੀ ਮੇਰੇ ਮੈਂ ਹਰ ਹਰ ਕਥਾ ਮਨ ਭਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਕਥ ਕਹਾਣੀ ਰਹੋ ਮੈਂ ਮਨ ਤਨ ਖੋਜ ਢੰਡੋਲਿਆ ਕਿਉਂ ਪਾਈਐ ਕਥ ਕਹਾਣੀ ਸਾਂਝਣਾ ਮਿਲ ਪਾਇਆ ਸੁਣਿਆ ਕਥ ਕਥਾ ਮਨ ਭਾਣੀ ਮੇਰੇ ਮਨ ਤਨ ਨਾਮ ਆਧਾਰ ਹੈ ਮੈਂ ਹਰ ਮੇਲੇ ਪੁਰਖ ਸੁਜਾਣੀ ਗੁਰਪੁਰਖ ਹੈ ਪੁਰਖ ਮਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਬੜ ਭਾਗੀ ਗੁਰ ਸੇਵਿਆ ਹਰ ਪਾਇਆ ਸੁਗੁਰ ਸੁਜਾਣੀ ਮਨੁੱਖ ਭਾਗ ਵੀ ਹੋਣੀਆਂ ਤੈਨ ਦੁਖੀ ਰਹਿਣ ਵਿਹਾਣੀ ਹਮ ਚਾਹ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀ ਜੈ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਹੈ ਪ੍ਰਭ ਹਾਰ ਮੇਲੋ ਸੁਗੁਰ ਸੁਜਾਣੀ ਜਨ ਨਾਨਕ ਨਾਨਕ ਸਰਨਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਪਉ ਲਾਗਾ ਬੈਰਾਗੀਆ ਵਡਭਾਗੀ ਹਰ ਮਨ ਰਾਖ ਨਿਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਸਚਾਖ ਮਨ ਹਰਾ ਰਿਹਾ ਹੋਇਆ ਗੁਰਬਾਣੀ ਹਰ ਹਰ ਗੁਣ ਭਾਖ ਮਨ ਪਿਆਰਿਆ ਮਿੱਤਰਾ ਹਰਾ ਨਾਮ ਰਸ ਚਾਖ ਗੁਰਪੂਰੇ ਹਰ ਪਾਇਆ ਹਲਤ ਪਾਲਤ ਪਤ ਰਾਖ ਰਹਾ ਹਰਾ ਨਾਮ ਧਿਆਏ ਹਰ ਕੀਰਤਨ ਗੁਰਮੁਖ ਚਾਖ ਤਨ ਧਰਤੀ ਹਰ ਬੀਜਿਆ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੇ ਹਰ ਰਸ ਚਾਖ ਮਨੁੱਖ ਤ੍ਰਿਸ਼ਨਾ ਭਰ ਰਹੇ ਮਨ ਆਸਾ ਦੇ ਦਿਸ ਨਾ ਦਿਸ ਬਹੁ ਲਾਖ ਬਿਨ ਨਾਮੈ ਤ੍ਰੈ ਜੀਵ ਦੇ ਬਿਸ ਬਿਸਟਾ ਮਨੁੱਖ ਰਾਖ ਉਹ ਆਵੈ ਜੈ ਭਵਾਈਐ ਬਹੁ ਜੋਨੀ ਦੁਰਮਤ ਭਾਖ ਤ੍ਰੈ ਤ੍ਰੈ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ ਸਤਸੰਗਤ ਮਿਲਾਪ ਕਰ ਹਰ ਨਾਮ ਮਿਲੇ ਪਤ ਸਾਖ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤ ਭਾਖ ਮਾਰੂ ਮਹੱਲਾ ਚੌਥਾ ਘਰ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ ਪਰੇ ਭੰਡਾਰਾ ਗੁਰਮੁਖ ਨਾਮ ਕਰੇ ਨਿਸਤਾਰਾ ਜਿਸ ਨੂੰ ਕਿਰਪਾ ਕਰੇ ਮੇਰਾ ਸਵਾਮੀ ਸੋ ਹਰ ਗੁਣ ਗਾਵੈ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੇ ਸਦਾ ਸਦਾ ਸੰਭਾਲੀ ਹਰ ਹਰ ਨਾਮ ਜਪੋ ਮੇਰੇ ਜੀਵੜੇ ਜਪ ਹਰ ਹਰ ਨਾਮ ਛੁਡਾਵੈ ਜੀਉ ਰਹੋ ਗੁਰਮੁਖ ਸਾਗਰ ਅੰਮ੍ਰਿਤ ਹਰ ਨਾਉ ਮੰਗਤ ਜਾਚੇ ਹਰ ਦੇ ਉਹ ਪਸਾਉ ਹਰ ਸਤ ਸਤ ਸਦਾ ਸਤ ਸਤ ਹਰ ਸਤ ਮੇਰੇ ਮਨ ਭਾਵੈ ਜੀਉ ਨਾਮ ਹੈ ਛਿੱਦਰ ਸਵਾਰਨ ਪਵਿੱਤਰ ਆ ਬੋਲੇ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੋ ਪ੍ਰਸੰਨ ਹੋਵੇ ਮੇਰਾ ਸਵਾਮੀ ਹਰ ਸਿਮਰਤ ਮਲ ਜਾਵੈ ਜੀਉ ਮਾਇਆ ਮੋਬਿਖ ਮਹਿ ਭਾਰੀ ਕਿਉਂ ਤਰੀਐ ਦੂਤਰ ਸੰਸਾਰੀ ਸਤਿਗੁਰ ਬਹੁਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਈ ਜੀਉ ਤੂੰ ਸਭ ਤੂੰ ਸਮਰੱਥ ਤੇਰਾ ਸਭ ਕੋਈ ਜੋ ਤੂੰ ਕਰੇ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੈ ਕਰਤਾ ਹਰ ਭਾਵੇ ਹਰ ਤੈ ਪਾਈ ਜੀਉ ਮਾਰੂ ਮਹੱਲਾ ਚੌਥਾ ਹਰਾ ਨਾਮ ਜਪੋ ਮਨ ਮੇਰੇ ਸਭ ਕਿਲ ਵਿਖ ਕਾਟੇ ਹਰ ਤੇਰੇ ਹਰ ਤਨ ਰਾਖੋ ਹਰ ਤਨ ਸਾਚੋ ਹਰ ਚਲਦਿਆਂ ਨਾਲ ਸਿਖਾਈ ਜੀਉ ਜਿਸ ਨੂੰ ਕਿਰਪਾ ਕਰੇ ਸੋ ਧਿਆਵੈ ਨਿਤ ਹਰ ਜਪ ਜਪੈ ਜਪ ਹਰ ਮੁਖ ਸੁਖ ਨਿਤ ਹਰ ਜਪ ਜਪੈ ਜਪ ਹਰ ਸੁਖ ਪਾਵੈ ਗੁਰਪ੍ਰਸਾਦੀ ਹਰ ਅਸ ਪਾਵੈ ਜਪ ਹਰ ਹਰ ਭਾਰ ਲੰਘਾਈ ਜੀਉ ਰਹਾਉ ਨਿਰਭਉ ਨਿਰੰਕਾਰ ਸਤਨਾਮ ਜਗ ਮੈਂ ਸੇਟ ਉੱਤਮ ਕਾਮ ਦੁਸ਼ਮਣ ਦੂਤ ਜਮਕਾਲ ਠਹਿ ਮਾਰੋ ਹਰ ਸੇਵਕ ਨੇੜ ਨਾ ਜਾਈ ਜੀਉ ਜਿਸ ਉੱਪਰ ਹਰ ਕਾ ਮਨ ਮਾਨਿਆ ਸੋ ਸੇਵੈ ਚੋ ਜੁਗ ਚੋ ਕੂੰਟ ਜਾਣਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮਕਾਂ ਕਰਮ ਖਾਈ ਜੀਉ ਸਭ ਮੈਂ ਏਕ ਨਿਰੰਜਨ ਕਰਤਾ ਸਭ ਕਰ ਕਰ ਵੇਖੇ ਆਪਣੇ ਚਲਤਾ ਜਿਸ ਹਰ ਰਾਖੈ ਤਿਸ ਕੌਣ ਮਾਰੈ ਜਿਸ ਕਰਤਾ ਆਪ ਛਡਾਈ ਜੀਉ ਉਹ ਅੰਧਨ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਭੇ ਨਿਤਾਰੇ ਦਸ ਅੱਠ ਚਾਰ ਵੇਦ ਸਭ ਪੁੱਛੈ ਜਨ ਨਾਨਕ ਨਾਮ ਛਡਾਈ ਜੀਉ ਮਾਰੂ ਮਹੱਲਾ ਪੰਜਵਾਂ ਘਾਟ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਡਰ ਪੈ ਧਰ ਤੇ ਆਕਾਸ ਨਖਿਤਰਤਾ ਸਿਰ ਉੱਪਰ ਅਮਰ ਕਰਾਰਾ ਪਵਨ ਪਾਣੀ ਬੈਸੰਤ ਡਰ ਪੈ ਇੰਦਰ ਵਿਚਾਰਾ ਏਕਾ ਨਿਰਭਉ ਜਾਤ ਸੁਣੀ ਸੋ ਸੁਖਿਆ ਸੋ ਸਦਾ ਸੇਲਾ ਜੋ ਗੁਰ ਮਿਲ ਗਾਏ ਗੁਣੀ ਰਹੋ ਦੇਤ ਹਾਰੋ ਦੇਵਾ ਡਰ ਪੈ ਸਿਵ ਸਾਧਕ ਡਰ ਮੂਆ
ਲਖ ਚੁਰਾਸੀ ਮਰ ਮਰ ਜਾ ਮੈਂ ਫਿਰ ਫਿਰ ਜਿਵਦੀ ਜੁਆ ਰਾਜਸ ਸਾਕਤ ਤਾਮਸ ਡਰ ਪੈ ਕੇਤੇ ਰੂਪ ਪਾਇਆ ਛਾਲ ਛਪਰੀਏ ਕੌਲਾ ਡਰ ਪੈ ਆਤ ਡਰ ਪੈ ਧਰਮ ਰਾਇਆ ਸਗਲ ਸਮਗਰੀ ਡਰ ਪੈ ਵਿਆਪੀ ਬਿਨ ਡਰ ਕਰਨੇ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਹੋ ਭਗਤ ਸੋਹੇ ਦਰਬਾਰਾ ਮਾਰੂ ਮਹੱਲਾ ਪੰਜਵਾਂ ਪੰਜ ਬਾਰਕ ਕੋ ਬਾਰਕ ਧਰੂ ਬਾਰਕ ਹਰ ਸਿਮਰਤ ਅਮਰ ਕਟਾਰੇ ਪੁੱਤਰ ਹੇਤ ਨਾਰਾਇਣ ਕਹਿੋ ਜਮ ਕੰਕਰ ਮਾਰ ਵਧਾਰੇ ਮੇਰੇ ਠਾਕਰ ਕੇ ਤੇ ਅਗਨੰਤ ਉਧਾਰੇ ਮੋਹ ਦੀਨ ਅਲਪਤ ਮਨ ਨਿਰਗੁਣ ਪਾਰ ਸਰਣ ਦੁਆਰੇ ਪਵੋ ਸਰਣ ਦੁਆਰੇ ਰਹੋ ਬਾਲਮੇਕ ਸੰਚੋ ਤਰਿਓ ਬਾਰਕ ਤਰੇ ਵਿਚਾਰੇ ਇੱਕ ਨਿਮਕ ਮਨ ਮਹਿ ਆਰਾਧਿਓ ਗਜਪਤ ਪਾਰ ਉਤਾਰੇ ਕੀਨੀ ਰੱਖਿਆ ਭਗਤ ਪ੍ਰਹਲਾਦ ਨਾਕਸ ਨਿਖੇ ਵਧਾਰੇ ਬਿਰਧ ਦਾਸੀ ਸੁਧ ਪਹਿਓ ਪਨੀਤਾ ਸਗਲੇ ਕੋਲ ਉਧਾਰੇ ਕਬਰ ਨੇ ਅਪਰਾਧ ਬਤਾਓ ਆਪਣੇ ਮਿਥਿਆ ਮੋਹ ਮੰਗਲਾਰੇ ਆਇਓ ਸਰਨ ਨਾਨਕ ਓਟ ਹਰ ਕੀ ਲੀਜੈ ਪੂਜਾ ਪਸਾਰੇ ਮਾਰੂ ਮਹੱਲਾ ਪੰਜਵਾਂ ਪਦ ਨਿਰਤ ਭੈਓ ਬਹੁ ਭਾਤੀ ਅਣਖ ਜਤਨ ਕਰਤਾ ਹੈ ਜੋ ਜੋ ਕਰਮ ਕੀਓ ਹੋ ਹੋਮੈ ਤੇ ਭੈ ਅਜਾਏ ਅਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋਕੋ ਦੀਜੈ ਪ੍ਰਭ ਜੀਓ ਜਾਂ ਦਿਨ ਹਰ ਜਸ ਗਾਏ ਰਹੋ ਪੁੱਤਰ ਗਲੈਤ ਗ੍ਰਹਿ ਦੇਖ ਪਸਾਰਾ ਇਸੀ ਮੈਂ ਉੜ ਜਾਏ ਮਾਇਆ ਮਦ ਚਾਕ ਪਹਿ ਉਦ ਮਾਤੈ ਹਰ ਹਰ ਕਹੋ ਨਾ ਗਾਏ ਇਹ ਬਿਧ ਖੋਜੀ ਬਹੁ ਪ੍ਰਕਾਰਾ ਬਿਨ ਸੰਤ ਨਹੀਂ ਪਾਏ ਤੁਮ ਦਾਤਾਰ ਵੱਡੇ ਪ੍ਰਭ ਸਮਰੱਥ ਮਾਂਗਣ ਕੋ ਦਾਨ ਆਏ ਤਿਆਗਿਓ ਸਗਲਾ ਮਨ ਮਹਤਾ ਦਾਸ ਰੇਣ ਸਰਨਾਏ ਕਹੋ ਨਾਨਕ ਹਰ ਮਿਲੇ ਪਹਿ ਏਕੋ ਮਹਾਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾਂ ਕਵਣ ਥਾਨ ਧਰਿਓ ਹੈ ਨਾਮਾ ਕਵਣ ਬਾਤ ਹੰਕਾਰਾ ਕਵਣ ਚਹਿਨ ਸੁਣੋ ਪੁਰਛੋਹਿਓ ਮੁਖ ਤੇ ਸੁਣੋ ਕਰ ਗਾਰਾ ਸੁਣ ਰੇ ਤੂੰ ਕਵਣ ਕਹਾਂ ਤੇ ਆਇਓ ਏਤੀ ਨਾ ਜਾਣਿਓ ਕੇਤੀ ਮੁਦਤ ਚਲਤੇ ਖਬਰ ਨਾ ਪਾਇਓ ਰਹੋ ਸਹਿਸੀਲ ਪਾਵਨ ਕਰ ਪਾਣੀ ਬੇਸੁਦਾ ਖਿਵਾਂ ਨਿਰਭਾਤੈ ਪੰਜ ਤਤ ਮਿਲ ਪੈਹੋ ਸੰਜੋਗਾ ਇਨ ਮੈਂ ਕਵਣ ਦੁਹਰਾਤੇ ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹੁਮੈ ਪਾਈ ਜਨ ਮਰਨ ਉਸੀ ਕਹਿ ਰਹੇ ਉਹਾਂ ਆਵੈ ਜਾਈ ਵਰਨ ਚਹਿ ਨਾਹੀ ਕੁਛ ਰਚਨਾ ਮਿਥਿਆ ਸਗਲ ਪਸਾਰਾ ਪੰਤ ਨਾਨਕ ਜਬ ਖੇਲ ਉੜ ਜਾਏ ਤਬ ਇੱਕ ਇੱਕਾਰਾ ਮਾਰੂ ਮਹੱਲਾ ਪੰਜਵਾਂ ਮਾਨ ਮੋੜ ਲੋ ਬੇਕਾਰਾ ਪਿਓ ਚਤਿਓ ਨਾ ਘਾਲਿਓ ਨਾਮ ਰਤਨ ਗੁਣਹਾ ਹਰ ਬਣ ਲਾਲ ਵੱਖਰ ਲੈ ਚੱਲਿਓ ਸੇਵਕ ਕੀ ਓੜ ਨਭੀ ਪ੍ਰੀਤ ਜੀਵਨ ਸਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹੋ ਜੈਸੀ ਆਗਿਆ ਕੀਨੀ ਠਾਕਰ ਤੇਤੇ ਮੁਖ ਨਾ ਮੋਰਿਓ ਸਹਿਜ ਆਨੰਦ ਰੱਖਿਓ ਪੈ ਪੀਤਰ ਓਠੋ ਕਉ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੁਗ ਹਰਖ ਨੇ ਜਾਣਿਓ ਜੋ ਜੋ ਹੁਕਮ ਪੈਹੋ ਸਾਹਿਬ ਕਾ ਸੋ ਮਾਥੇ ਲੈ ਮਾਨਿਓ ਪੈ ਕਿਰਪਾ ਠਾਕਰ ਸੇਵਕ ਕੋ ਸਵਰੇ ਹਾਲਤ ਪਲਾਤਾ ਤਨ ਸੇਵਕ ਸਫਲ ਹੋਇਆ ਜਨ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਪੈ ਠਾਕਰ ਕੀਰਤਨ ਹਰ ਹਰ ਗਾਈ ਸਰਮ ਥਾਕਾ ਪੈ ਬਿਸਰਾਮਾ ਮਿਟ ਗਏ ਸਗਲੀ ਧਾਈ ਆਬ ਮੋਏ ਜੀਵਨ ਪਦਵੀ ਪਾਈ ਜਿਤ ਆਇਓ ਮਨ ਪੁਰਖ ਵਿਧਾਤੇ ਸੰਤਨ ਕੀ ਸਰਨਾਈ ਰਹੋ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬਹਿਰਾਈ ਸਾਧ ਹਜੂਰ ਹਾਜ਼ਰ ਹੈ ਨਾਜ਼ਰ ਕਥੂ ਨਾ ਪਹਿਓ ਦੁਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਵਣ ਪੇਤਰ ਕੀਨੇ ਖਿਨ ਭੀਤਰ ਬਹਿਮਾ ਕਥਨ ਨਾ ਜਾਈ ਨਿਰਭਉ ਪੈ ਸਗਲ ਪੈ ਖੋਵੈ ਗੋਬਿੰਦ ਚਰਨ ਹੋਟਾਈ ਨਾਨਕ ਜਿਸ ਗਾਵੈ ਠਾਕਰ ਕਾ ਰਹਿਣ ਦਿਨ ਸਲਿਵ ਲਾਈ ਮਾਰੂ ਮਹੱਲਾ ਪੰਜਵਾਂ ਜੋ ਸਮਰੱਥ ਸਰਬ ਗੁਣ ਨਾਇਕ ਜਿਸ ਕੋ ਤਿਸ ਕੋ ਕਬੂ ਨ ਗਾਵਸਰੇ ਛੋੜ ਜਾਏ ਖਿਨ ਭੀਤਰ ਤਾਂ ਕੋ ਊਹਾਂ ਕਹੋ ਫਿਰ ਧਾਵਤਰੇ ਆਪਣੇ ਪ੍ਰਭ ਕਿਉਂ ਨਾ ਸਮਾਰਸਰੇ ਬੈਰੀ ਸੰਗ ਰਸ ਰਸ ਰਚਿਆ ਇਸ ਸਿਉਂ ਜੀਵਰਾ ਜਾਵਸਰੇ ਰਹੋ ਜਾਂ ਕੇ ਨਾਮ ਸੁਣੋ ਜਮ ਛੋਡੈ ਤਾਂ ਕੀ ਸਰਨ ਪਾਈਐ ਰੇ
ਕਾਢ ਦੇ ਸਿਆਲ ਬਪਰੇ ਕੀ ਤਾਂ ਕੀ ਉੱਠ ਟਕਾਵ ਸਿਰੇ ਜਿਸ ਕਾ ਜਲ ਸੁਣਤ ਪਵ ਤਰੀਐ ਤਾਂ ਸਿਉ ਰੰਗ ਨ ਲਾਭ ਸਿਰੇ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾਵ ਸਿਰੇ ਪਾਉ ਪ੍ਰਸਾਦ ਕਿਰਪਾ ਨਿਤ ਠਾਕਰ ਸਤਸੰਗਤ ਪਾਈ ਸਤਸੰਗਤ ਪਤ ਪਾਈ ਕੋ ਨਾਨਕ ਤ੍ਰੈ ਗੁਣ ਭਰਮ ਛੂਟਾ ਤੋ ਪ੍ਰਭ ਪੈ ਸਹਾਈ ਮਰੂ ਮਹਲਾ ਪੰਜਵਾਂ ਅੰਤਰ ਜਾਮੀ ਸਭਿਤ ਜਾਣੇ ਤੇ ਤੇ ਕਹਾਂ ਦੁਰਲਾਇਓ ਹਸਤ ਪਾਪ ਝਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਵਿਸਾਰਿਓ ਲੂਣ ਖਾ ਲੂਣ ਖਾਏ ਕਰੇ ਰਾਮ ਖੋਰੀ ਪੇਖਤ ਨੈਣ ਵਧਾਰਿਓ ਰਹੋ ਅਸਾਰੋ ਗੁਪਜੈ ਤਨ ਭੀਤਰ ਟਰ ਨ ਕਹੂੰ ਟਾਰਿਓ ਪ੍ਰਭ ਬਿਸਰਤ ਮਹਾਂ ਦੁੱਖ ਪਾਇਓ ਇਹ ਨਾਨਕ ਤਤ ਵਿਚਾਰਿਓ ਮਾਰੂ ਮਹਲਾ ਪੰਜਵਾਂ ਚਰਨ ਕਰਨ ਪ੍ਰਾਖੈ ਚੀਤ ਗੁਣ ਗਾਵੈ ਹਰ ਗੁਣ ਗਾਵੈ ਨਿਤਾ ਨੀਤ ਤਿਸ ਬਿੰਦੂ ਜਾਵਰ ਨ ਕਉ ਆਤਮਾ ਤੰਤ ਪ੍ਰਭ ਸੋ ਸੰਤਨ ਕੀ ਓਟ ਆਪੇ ਆਪ ਰਹੋ ਜਾਂ ਕੈ ਵਸੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਕਹਿਓ ਸਾਚਾ ਸੋਏ ਸੁਖ ਪਾਇਆ ਫਿਰ ਦੁੱਖ ਨ ਹੋਏ ਮਾਰੂ ਮਹੱਲਾ ਪੰਜਵਾਂ ਘਾਟੀ ਜਾਏ ਕਿਉਂਕਾਰ ਸਤਿਗੁਰ ਪ੍ਰਸਾਦ ਪ੍ਰਾਣ ਸੁਖਦਾਤਾ ਜੀ ਸੁਖਦਾਤਾ ਤੁਮ ਤੇ ਕਹਿ ਬਸਰਾਇਓ ਅਗਨਾਥ ਓਛਾ ਮਾਦ ਚਾਖ ਤੁਮ ਬਾਵਰ ਦੁਰਲਭ ਜਨਮ ਅਕਾਰਥ ਰੇ ਨਾਰ ਐਸੀ ਕਰੋ ਇਨਾਰਥ ਤਜ ਸਾਰੰਗ ਧਾਰ ਭੂਮ ਤੂੰ ਭੂਲਾ ਮੋਹੇ ਲਿਪਟਿਓ ਦਾਸੀ ਸੰਗ ਸਨਾਥ ਰਾਮ ਤਲਣੀ ਤਾਰ ਤਿਆਗ ਨੀਚ ਕੁਲ ਸੇਵੋ ਹਮ ਹੋ ਕਰਤ ਬਿਰਾਤ ਫੁੱਟ ਕਰਮ ਕਰੇ ਅਗਿਆਨੀ ਮਨੁੱਖ ਅੰਧ ਕਹਾਵਤ ਸਤ ਹੋਤਾ ਸਤਕਾਰ ਮਾਨਿਆ ਸੋ ਬਿਨਸ ਤੂ ਨੇ ਚਲ ਅਜਾਨਤ ਪ੍ਰਭ ਕੀ ਕਹੋ ਆਪਣੀ ਕਰ ਪਕਰੀ ਐਸੇ ਭੂਲ ਭੁਲਾ ਨਥ ਖੱਤਰੀ ਬ੍ਰਾਹਮਣ ਸੂਦ ਬੈ ਸਭ ਏਕੇ ਨਾਮ ਤਰਾਰਥ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੇ ਸੋ ਪਾਰ ਪਰਾਨਥ ਮਾਰੂ ਮਹਲਾ ਪੰਜਵਾਂ ਗੁਪਤ ਕਰਦਾ ਪ੍ਰਗਟ ਸੋ ਪ੍ਰਗਟ ਡਹਿਕਾਵੈ ਮਨ ਖਾਏ ਗੁਪਤ ਕਰਤਾ ਸੰਗ ਜੋ ਪ੍ਰਭ ਡਹਿਕਾਵੈ ਮੋ ਮੁਖ ਆਏ ਵਾਰ ਵਿਆ ਵਰਸ ਹਰ ਜਿਉ ਵਿਖੇ ਭੋਗਤ ਤਪਤ ਥੰਮ ਗਲ ਲਾਵੈ ਰੇ ਨਰਕਾਏ ਭਰਗ ਰਹਿ ਜਾਏ ਕੁਚਲ ਕਠੋਰ ਕਾਮ ਗਰਭਤੀ ਤੁਮ ਨਹੀਂ ਤੁਨਿਓ ਧਰਮ ਰਾਏ ਰਹੋ ਬਿਕਾਰ ਪਾਥਰ ਗਲੇ ਬੰਦ ਨਿੰਦਕ ਪੋਟਸ ਰਾਏ ਮਹਾਸਾਗਰ ਸਮੁੰਦਰ ਲੰਘਣਾ ਪਾਰ ਨਾ ਪਰਣਾ ਜਾਏ ਕਾਮ ਕਰੋ ਲੋਹ ਮੋਹ ਵਿਆਪਿਓ ਨਿਤ ਰੱਖੇ ਫਰਾਏ ਸੀਸ ਉਠਾਵ ਨ ਕਭੂ ਮਿਲਹਿ ਸਦਾ ਦੂਤਨ ਮਾਏ ਸੋਤ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ ਸੁਭਾ ਬਾਂਤ ਜੈਸੇ ਬੈਸੰਤ ਰੇ ਅਲਪਤ ਸਦਾ ਨਿਰਮਲਾਏ ਜਿਸ ਕਰਮ ਖੁੱਲਿਆ ਤਿਸ ਲਾਇਆ ਪੜਦਾ ਜਿਨ ਗੁਰ ਮੈਂ ਮਨ ਸੁਭਾਏ ਗੁਰਮੰਤਰ ਔਖਦ ਨਾਮ ਦੀਨਾ ਜਨ ਨਾਨਕ ਸੰਟ ਸੰਕਟ ਜੋ ਨ ਪਾਏ ਰੇ ਨਾਰ ਏਨ ਬਿਦ ਪਾਰ ਪਰਾਏ ਧਿਆਏ ਹਰ ਜਿਉ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਾਉ ਮਾਰੂ ਮਹਲਾ ਪੰਜਵਾਂ ਬਾਰ ਢੂੰਡ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਲਾਇਆ ਤਾ ਅਨਪੋ ਚਰਜ ਰੂਪ ਪ੍ਰਭ ਵੇਖਿਆ ਮੇਰਾ ਮਨ ਛੋੜ ਨਾ ਕਤੂੰ ਜਾਇਆ ਤਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਤਾ ਮੋਲ ਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਖਾਇਆ ਥਾ ਰਾਮ ਦ੍ਰਿਸ਼ਟੇ ਗੋਚਰ ਪਾਰ ਬ੍ਰਹਮ ਮਿਲ ਸਾਧੂ ਕਥ ਕਥਾਇਆ ਥਾ ਆਂਦਨ ਸ਼ਬਦ ਦਸਮ ਦੁਆਰੇ ਵੱਜਿਓ ਤੈ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਾਹੀਂ ਮਨ ਤ੍ਰਿਪਤਨਾ ਬੂਜੀ ਅਖੁੱਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਰ ਸੇਵੈ ਕਰਨ ਕਹਿਓ ਰਸ ਪਾਇਆ ਥਾ ਸਹਿਜੇ ਆਵਾਂ ਸਹਿਜੇ ਜਾਵਾਂ ਸਹਿਜੇ ਮਨ ਖਲਾ ਖਲਵਾਇਆ ਥਾ ਕਹੋ ਨਾਨਕ ਭਰਮ ਗੋਰ ਖੋਇਆ ਤਾ ਗੁਰਮਹਿਲੀ ਮਹਿਲ ਪਾਇਆ ਥਾ ਮਾਰੂ ਮਹਲਾ ਪੰਜਵਾਂ ਜਿਸੇ ਸਾਜ ਨਿਵਾਜਿਆ ਤਿਸੇ ਸਿਉ ਰਚਨਾ ਹੈ ਆਨ ਰੁੱਤੇ ਆਨ ਬੋਏ ਫਲ ਨ ਫੁੱਲੈ ਤਾਹੇ ਰੇ ਮਨ ਵਰਤ ਬੀਜ ਨਾਉ ਬੋਏ ਖੇਤੀ ਲਾਏ ਮਨੁਆ ਭਲੋ ਸੁਮਾ ਸੁਮਾਉ ਰਹੋ ਖੋਏ ਖਰੜਾ ਭਰਮ ਮਨ ਕਾ ਸਤਿਗੁਰ ਸਰਨੀ ਜਾਏ ਕਰਮ ਜਿਸ ਕੋ ਤੁਰੋਂ ਲਿਖਿਆ ਸੋਈ ਕਾਰ ਕਮਾਵੈ ਭਹੁ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਹੇ ਖੇਤ ਮੇਰੇ ਜੰਮਿਆ ਨਿਖੁੱਟ ਨ ਕਹੂੰ ਜਾਏ ਪਾਇਆ ਮੂਲ ਪਦਾਰਥੋਂ ਛੋੜਨ ਕਾ ਤੂੰ ਜਾਏ
ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਹੇ ਮਾਰੂ ਮਹੱਲਾ ਪੰਜਵਾਂ ਫੂਟੋ ਆਂਡਾ ਆਂਡਾ ਭਰਮ ਕਾ ਮਨੋ ਪਿਆ ਪ੍ਰਗਾਸ ਕਾਟੀ ਬੇਰੀ ਪਗੈ ਕੀ ਗੁਰ ਕੀ ਨੀ ਖੈਲਾਸ ਆਵਣ ਜਾਣਾ ਰਹਿ ਗਿਓ ਤਪਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ ਦਿਓ ਰਹੁ ਜਪ ਤੇ ਸਾਧੂ ਸੰਗ ਪਹਿਆ ਤੋ ਛੂਟ ਗਏ ਗੁਨਹਾਰ ਜਿਸ ਕੀ ਅੱਠ ਦਿਸੇ ਤੇ ਛੋਟੀ ਤੋ ਕਹਾਂ ਕਰੇ ਕੁਟਬਾਰ ਚੂਕਾ ਭਾਰਾ ਕਰਮ ਕਾ ਹੋਏ ਨਹਿ ਕਰਮਾ ਸਾਗਰ ਤੇ ਕੰਡੇ ਚੜੇ ਛੂਟੀ ਤੋ ਕਿਹਾ ਕੋ ਕਰੇ ਧਰਮਾ ਸੱਚ ਥਾਨ ਸੱਚ ਬੈਸਕਾ ਸੱਚ ਨਿਆਉ ਬਣਾਇਆ ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਆਇਆ ਮਾਰੂ ਮਹੱਲਾ ਪੰਜਵਾਂ ਵੇਦ ਪੁਕਾਰੇ ਮੁਖ ਤੇ ਪੰਡ ਕਮਾਣਾ ਕੰਮ ਮਾਠਾ ਮੋਨੀ ਹੋਏ ਬੈਠਾ ਕਣਤੀ ਹੇ ਦੇ ਕਾਲ ਪਨ ਗਾਠਾ ਹੋਏ ਉਦਾਸੀ ਗ੍ਰਹਿ ਤਾਂ ਚੱਲਿਓ ਛੁੱਟ ਕੇ ਨਾਹੀ ਨਾਠਾ ਜਿਉ ਕੀ ਰੇ ਪਾਏ ਬਾਤਾ ਆਪ ਮੁਕਤ ਮੋਕੋ ਪ੍ਰਭ ਮੇਲੇ ਐਸੋ ਕਹਾਂ ਲਹਿਤਾ ਰਹੁ ਤਸਵੀ ਕਰਕੇ ਦੇਹੀ ਸਾਦੀ ਮਨੁਆ ਦੈਸ ਤਾਣਾ ਬ੍ਰਹਮਚਾਰ ਬ੍ਰਹਮਚਾਰ ਕੀਨਾ ਹਿਰਦੇ ਪਿਆ ਗੁਮਾਨਾ ਸੰਨਿਆਸੀ ਹੋਏ ਕੇ ਤੀਰਥ ਭਰਮਿਓ ਉਸ ਮੈਂ ਕ੍ਰੋਧ ਬਿਗਾਨਾ ਕੁੰਗਰ ਬਾਨ ਪਏ ਰਾਮਦਾਸ ਰੋਟੀਆਂ ਕਹੇ ਉਪਾਵਾ ਭਰਤ ਨੇਮ ਕਰਮ ਖਟਕੇ ਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਮੁਖ ਰਾਗ ਲਿਆ ਗੀਤ ਨਾਦ ਮੁਖ ਰਾਗ ਲਾਪੈ ਮਨ ਨਹੀਂ ਹਰ ਹਰ ਗਾਵਾਂ ਹਰਕ ਸੁਖ ਲੋਹ ਮੋਹ ਰਹਿਤ ਹੈ ਨਿਰਮਲ ਹਰ ਕੈ ਸੰਤਾ ਇਨ ਤਿੰਨ ਕੀ ਧੂੜ ਪਾਏ ਮਨ ਮੇਰਾ ਜਾਂ ਮੁਖ ਜਾਂ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਆਇਆ ਸਾਫ ਜਾਣੇ ਮੇਰੇ ਜੀ ਕਾ ਪ੍ਰੀਤਮ ਵਿਸਰ ਗਏ ਬਕਲਾਇਆ ਰਹਾਉ ਦੂਜਾ ਮਾਰੂ ਮੱਲਾ ਪੰਜਵਾਂ ਕੋਟ ਲਾਇ ਸਰਬ ਕੋ ਰਾਜਾ ਜ ਸਿਰ ਦੇ ਨਾਮ ਤੁਮਾਰਾ ਜਾਂ ਕੋ ਨਾਮ ਨਾ ਦੀਆ ਮੇਰੇ ਸਤਿਗੁਰ ਤੇ ਮਾਰ ਜਨਮੇ ਗਾਵਾਰਾ ਮੇਰੇ ਸਤਿਗੁਰ ਕੀ ਪਤ ਰਾਖੋ ਚਿਤ ਆਵੋ ਤਭੀ ਬਦ ਪੂਰੀ ਬਿਸਰਤ ਰਲੀਏ ਖਾਕ ਰਹੋ ਰੂਪ ਰਾਂ ਖੁਸ਼ੀਆਂ ਮਨ ਭੋਗਣ ਤੇ ਛਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੁਖ ਸਹਿਜੇ ਸਾਰਾ ਮਾਇਆ ਰੰਗ ਬਿਰੰਗ ਖਿਣੇ ਮੈਂ ਹੈ ਜਿਉ ਬਾਂਦਰ ਕੀ ਛਾਇਆ ਸੇ ਲਾਲ ਪਹਿ ਗੂੜੇ ਰੰਗ ਰਾਤ ਜਨ ਗੁਰਮਿਲ ਹਰ ਹਰ ਗਾਇਆ ਪੋਚ ਮੋਚ ਆਪਣਾ ਸਵਾਮੀ ਅਗਮ ਦੁਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ ਏਕ ਓਂਕਾਰ ਉਤਪਾਤੀ ਕਿਆ ਦਿਨ ਸਭ ਰਾਤੀ ਵਿਣ ਪ੍ਰਣ ਵਿਣ ਤ੍ਰੈਣ ਤ੍ਰੈ ਪਵਣ ਪਾਣੀ ਚਾਰੇ ਭੇਦ ਚਾਰੇ ਖਾਣੀ ਖੰਡ ਦੀਪ ਸਭ ਲੋਹਾ ਏਕ ਵਹਾਵੇ ਤੇ ਸਭ ਹੋਆ ਕਰਨ ਹਾਰਾ ਬੂਝ ਰਹਿ ਸਤਿਗੁਰ ਮਿਲ ਤੂਜਰੇ ਰਹਮ ਤ੍ਰੈ ਗੁਣ ਕੀ ਆਪ ਸਾਰਾ ਨਰਕ ਸਰਗ ਅਵਤਾਰਾ ਹੋਮੇ ਆਵੈ ਜਾਈ ਮਨ ਟਿਕਣਾ ਪਾਵੈ ਰਾਈ ਵਾਹਿਗੁਰੂ ਗਵਾਰਾ ਮਿਲ ਸਤਿਗੁਰ ਨਿਸਤਾਰਾ ਓਹ ਕਰਮ ਕਮਾਵਣੇ ਤੇ ਤੇ ਬੰਦ ਗਲਾਣੇ ਮੇਰੀ ਮੇਰੀ ਤਾਰੀ ਇਹ ਪੈਰ ਲੁਹਾਰੀ ਗੁਰਪੁਰ ਮੇਲ ਸੋ ਗੁਰ ਮਿਲ ਇੱਕ ਪਛਾਣੇ ਜਿਸ ਹੋਏ ਭਾਗ ਮਥਾਣੇ ਸੋ ਮਿਲਿਆ ਜੇ ਹਰ ਪ੍ਰਭ ਭਾਇਆ ਸੋ ਭੂਲਾ ਜੋ ਪ੍ਰਭ ਭੁਲਾਇਆ ਨੈ ਆਪ ਮੂਰਖ ਗਿਆਨੀ ਸੇ ਕਮਾਵੈ ਸੋ ਨਾਮ ਵਿਖਾਨੀ ਤੇਰਾ ਅੰਤ ਨਾ ਪਾਰਾ ਵਾਰਾ ਜਨ ਨਾਨਕ ਸਤ ਬਲਿਹਾਰਾ ਮਾਰੂ ਮਹੱਲਾ ਪੰਜਾਂ ਮੋਹਣੀ ਮੋਹਲੀਆ ਤ੍ਰੈ ਗੁਣੀਆਂ ਲੋ ਵਿਆਪੀ ਝੂਠੀ ਦੁਨੀਆਂ ਮੇਰੀ ਮਿਰਕੈ ਮੇਰੀ ਮਿਰਕੈ ਮੇਰੀ ਮੇਰੀ ਕਰਕੇ ਸਾਂਚੀ ਅੰਤ ਕੀ ਬਾਹਰ ਸਗਲੈ ਚਲੀਆ ਨਿਰਭਉ ਨਿਰੰਕਾਰ ਦਇਆਲੀਆ ਜੀ ਜਨ ਸਗਲੇ ਪ੍ਰਤ ਪਲੀਆ ਰਹਾਉ ਇੱਕ ਸਰਮ ਇੱਕ ਗਾਡੀ ਗਾਡ ਹੈ ਇੱਕ ਸੁਪਨੇ ਧਾਮ ਨਾ ਛੱਡੈ ਰਾਜ ਕਮਾਵੈ ਕਰੀ ਜਨ ਥੈਲੀ ਤਾਂ ਤੇ ਸੰਗ ਨਾ ਚੱਲ ਤੇ ਚਲੀਆ ਇੱਕ ਹੈ ਪ੍ਰਾਣ ਪਿੰਡ ਤੇ ਪਿਆਰੀ ਇੱਕ ਸਾਂਚੀ ਤਜਬਾ ਮਹਿਤਾਰੀ ਸੂਤ ਮੀਤ ਭਰਾ ਤੇ ਗੁਜੀ ਤਾਂ ਕਿ ਨਿਕਟਾਂ ਉਹ ਵੇਖ ਲਈਆ ਹੋਏ ਔਖਾਦ ਬੈਠੇ ਲਾਇ ਤਾਰੀ ਯੋਗੀ ਜਤੀ ਪੰਡਿਤ ਵਿਚਾਰੀ ਗ੍ਰਹਿ ਬੜੀ ਵਸਾਣੀ ਬਿਨ ਮਹਿ ਵਸਤੈ ਉੱਠ ਤਿਨਕੇ ਲਾਗੀ ਪਲੀਐ ਕਾਟੇ ਬੰਧਨ ਠਾਕਰ ਜਾਂ ਕਹਿ ਹਰਾ ਨਾ ਬਸਿਓ ਜੀ ਤਾਂ ਕਹਿ ਸਾਧ ਸੰਗਤ ਪਏ ਜਨਮੁਕਤ ਗਤਮਤ ਪਾਈ ਨਾਨਕ ਨਦਰ ਲੀਆ ਮਾਰੂ ਮਹੱਲਾ ਪੰਜਵਾਂ ਸਿਮਰੋ ਏਕ ਨਿਰੰਜਣ ਸੋ ਜਾਂ ਤੇ ਬਿਰਤਾ ਜਾਤ ਨਾ ਕਹੂ
ਮਾਤ ਗਰਭ ਮੈਂ ਜਿਨੇ ਬ੍ਰਤ ਪਾ ਲਿਆ ਜਿਉ ਪਿੰਡ ਦੇ ਸਾਜ ਸਵਾਰਿਆ ਸੋਈ ਵਧਿਆ ਤਾਂ ਖਿਣ ਖਿਣ ਜਪੀਆ ਜਿਸ ਸਿਮਰਤ ਆਪ ਗੁਣ ਸਭ ਢੱਕਿਆ ਚਰਨ ਕਮਲ ਉਹ ਅੰਤਰ ਧਾਰੋ ਵਿਖ ਬਾਂ ਤੇ ਜਿਉ ਧਾਰੋ ਕਰਨ ਪਲਾਹਾ ਮਿਟੇ ਬਲ ਲਾਟਾ ਜਪ ਗੋਬਿੰਦ ਪਰਮ ਪਉ ਪਰਮ ਪਉ ਵਾਟਾ ਸਾਧ ਸੰਗ ਵਿਰ ਲੈ ਕੋ ਪਾਵੈ ਨਾਨਕ ਤਾਂ ਕਹਿ ਪਲ ਪਲ ਜਾਏ ਰਾਮ ਨਾਮ ਮਨ ਧਨਿਆ ਦਹਰਾ ਜੋ ਸਿਮਰੇ ਤਿਸਕਾਰ ਨਿਸਤਾਰਾ ਰਾਮ ਮਿਥਿਆ ਵਾਸਤ ਸਤ ਕਰਮਾਨੀ ਹਿਤ ਲਾਇਓ ਸਾਠ ਮੂੜ ਗਿਆਨੀ ਕਾਮ ਕ੍ਰੋਧ ਲੋਭ ਮਤ ਮਾਤਾ ਕੌਡੀ ਬੱਲੇ ਜਨਮ ਗਵਾਤਾ ਆਪਣਾ ਛੋੜ ਪਰਾਏ ਰਾਤਾ ਮਾਇਆ ਮਦ ਮਨ ਧਨ ਸੰਗ ਜਾਤਾ ਦਸਨਾ ਬੂਜੈ ਕਤੇ ਕਲ ਉਲਾ ਊਣੀ ਆਸ ਮਿਥਿਆ ਸਭ ਬੋਲਾ ਆਪਤ ਕੇਲਾ ਜਾਤ ਕੇਲਾ ਹਮ ਤੁਮ ਸੰਗ ਝੂਠੇ ਸਗ ਸਭ ਬੋਲਾ ਪੈਠ ਗੌਰੀ ਆਪ ਭਲਾਇਓ ਨਾਨਕ ਕਿਰਤ ਨਾ ਜਾਏ ਮਟਾਇਓ ਪਸ਼ੂ ਭਾਂਕੀ ਭੂਤ ਹੋਰ ਪ੍ਰੇਤਾ ਏ ਬਿਦ ਜੋਨੀ ਫਿਰ ਤਨੇਤਾ ਜੈ ਜਾਨੋ ਤੈ ਰਹਿ ਨਾ ਪਾਵੈ ਥਾਨ ਵੀ ਹੁਣਾ ਉੱਠ ਉੱਠ ਧਾਵੈ ਮਨ ਤਨ ਵਸਨਾ ਪਵੇ ਤਾਰਾ ਅਹਿਮੇ ਚੁਬੂ ਅਹਿਮੇਵ ਮੂਠੋ ਵਿਚਾਰਾ ਅਨੰਤ ਦੁੱਖ ਔਰ ਬਹੁਤ ਸਜਾਈ ਤਾਂ ਕੀ ਕੀਮਤ ਕਹਿ ਨਾ ਜਾਈ ਪ੍ਰਭ ਸਰ ਨਰਕ ਤੇ ਪਾਇਆ ਤਹ ਮਾਤ ਨਾ ਬੰਧ ਨਾ ਮੀਤ ਨਾ ਜਾਇਆ ਜਿਸ ਕਹੋ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗਰਾਮੀ ਪਰਮ ਪਰਮਤ ਪ੍ਰਭ ਸਰਨੀ ਆਇਆ ਦੀਨਾ ਨਾਥ ਜਗਤ ਪਿਤ ਪਾਇਆ ਪ੍ਰਭ ਦਿਆਲ ਦੁੱਖ ਦਰਦ ਵਿਦਾਰਨ ਜਿਸ ਪਾਵੈ ਤਸੀ ਨਿਸਤਾਰਨ ਅੰਧ ਕੂਪੇ ਕਾਢਣ ਹਾਰਾ ਪ੍ਰੇਮ ਭਗਤ ਹੋਵ ਨਿਸਤਾਰਾ ਸਾਧ ਰੂਪ ਆਪਣਾ ਮਨ ਧਾਰਿਆ ਮਹਾਂਗਨ ਤੇ ਆਪ ਭਾਰਿਆ ਜਪ ਤਪ ਸੰਜਮ ਇਸ ਤੇ ਕਛੁ ਨਾਹੀ ਆਦੰਤ ਪ੍ਰਭ ਅਗਮ ਆਗਾਹੀ ਨਾਮ ਦਿਓ ਮਾਂਗੇ ਦਾ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾਂ ਕਿਤ ਕਹੋ ਡਹਿਕਾਵੈ ਲੋਕਾ ਮੋਹਣ ਦੀਨ ਕਿਰਪਾਈ ਐਸੀ ਜਾਨ ਪਾਈ ਸਨ ਸੂਰੋ ਗੁਰਦਾਤਾ ਰੱਖਿਆ ਵਡਿਆਈ ਰਹੁ ਭਗਤਾਂ ਕਾ ਅੰਗੀਕਾਰੇ ਸਦਾ ਸਦਾ ਸਹਾਈ ਭਗਤਾਂ ਕਾ ਆਗਿਆਕਾਰੀ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕਹੋ ਕਿਰਪਾ ਕਰਿਓ ਇੱਕ ਨਾਮ ਧਿਆਈ ਨਾਨਕ ਦੀ ਨਾਮ ਦਾਨ ਮੰਗੇ ਦੁਤੀਆ ਭਰਮ ਚੁਕਾਈ ਮਾਰੂ ਮੱਲਾ ਪੰਜਵਾਂ ਮੇਰਾ ਠਾਕਰ ਅਤ ਪਾਰਾ ਮੋਹ ਸੇਵਕ ਵਿਚਾਰਾ ਮੋਹਣ ਲਾਲ ਮੇਰਾ ਪ੍ਰੀਤਮ ਮਨ ਮਾਨਾ ਮੋਕੋ ਦੇਹੇ ਦਾਨਾ ਰਹੁ ਅਗਲੇ ਮੈਂ ਦੇਖੈ ਜੋਹੀ ਬੀਜਿਓ ਬਨ ਕੋਈ ਜਿਨ ਪ੍ਰਤ ਪਾਲ ਸਮਾਏ ਹੈ ਹੋਸੀ ਆਏ ਦਇਆ ਬੋਹੇ ਦੀਜੇ ਦੇਵਾ ਨਾਨਕ ਲਾਗੋ ਸੇਵਾ ਮਾਰੂ ਬੱਲਾ ਪੰਜਮ ਪਤ ਧਾਰਨ ਤਾਰਨ ਬਲ ਬਲ ਬਲ ਬਲ ਜਾਈਐ ਐਸਾ ਕੋਈ ਭੇਟੇ ਸੰਤ ਜਿਤ ਹਰ ਹਰ ਹਰ ਧਿਆਈਐ ਮੋਕੋ ਕੋਈ ਨਾ ਜਾਣ ਸਕੀਐ ਤਦਾਤ ਮਾਰਾ ਇਹਾ ਓਟ ਅਧਾਰਾ ਰਹੁ ਸਰਬ ਤਾ ਹਰ ਪ੍ਰਤਪਾਰਨ ਇੱਕ ਬਿਨੋ ਦੀਨਾ ਤੁਮਰੀ ਬੈਦ ਤੁਮ ਤੇ ਜਾਣਿਓ ਤੁਮ ਜਲ ਹਮਵੀਨਾ ਪੂਰਵ ਤੀਰਨ ਸੁਆਮੀ ਆਹੇ ਆਇਓ ਪਾਛੇ ਸਗਲੋ ਭੂ ਮੰਡਲ ਖੰਡ ਪ੍ਰਭੂ ਤੁਮ ਹੀ ਅਛੈ ਅਟਲ ਖਾਇਓ ਦੇਵਾ ਮੋਹਣ ਅਲਖ ਪਾਰਾ ਦਾਨ ਪਾਓ ਸੰਤ ਸੰਗ ਨਾਨਕ ਰੇਣ ਦਰਸਾਰਾ ਮਾਰੂ ਮੱਲਾ ਪੰਜਵਾਂ ਤ੍ਰਿਪਤ ਗਾਏ ਸੰਤਾ ਗੁਰ ਜਾਣੇ ਜਨਮੰਤਾ ਤਾਂ ਕਿ ਕਛੂ ਕਹਿ ਨਾ ਜਾਏ ਜਾਂ ਕੋ ਨਾਮ ਵਡਾਈ ਲਾਲ ਮੂਲਾ ਲਾਲੋ ਅਗਮ ਤੋਲਾ ਨਾਮੋ ਰਾਓ ਆਪਗਤ ਸਿਉ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਪੇਖ ਸਗਲ ਧਿਆਨੋ ਤਜਿਓ ਮਾਂ ਸੋ ਬਿਮਾਨੋ ਨਿਹਚਲ ਤਨ ਕਾ ਠਾਣਾ ਗੁਰਤੇ ਮਹਿਲ ਪੁਰਾਣਾ ਆਂਦਨ ਗੁਰ ਮਿਲ ਜਾਗੈ ਹਰ ਕੀ ਸੇਵਾ ਲਾਗੈ ਪੂਰਨ ਤ੍ਰਿਪਤ ਗਾਏ ਸਹਿਜ ਸਮਾ ਸੁਭਾਏ ਹਾਰ ਭੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾਂ ਘਰ ਛੇ ਮਾਏ ਕਿਉਂਕਾਰ ਸਤਿਗੁਰ ਪ੍ਰਸਾਦ ਛੋੜ ਸਿਆਣ ਛੋੜ ਸਕਲ ਸਿਆਣਪਾ ਮਿਲ ਸਾਧ ਤਿਆਗ ਮਾਨ ਅਬਰ ਸਭ ਕੁਛ ਮਿਥਿਆ ਰਸਨਾ ਰਾਮ ਰਾਮ ਵਿਖਾਣ ਮੇਰੇ ਮਨ ਕਰਨ ਸੁਣ ਹਰ ਨਾਮ ਮੇਟੇ ਆਗ ਤੇਰੇ ਜਨਮ ਮਰਨ ਕੇ ਕਬਰ ਬਾਪੁਰੋ ਜਾਮ ਰਾਮ ਦੁਖ ਦੀਨ ਭਉ ਵਿਆਪੈ ਮਿਲੇ ਸੁਖ ਬਿਸਰਾਮ ਗੁਰਪ੍ਰਸਾਦ ਨਾਨਕ ਵਿਖਾਨੇ ਹਰ ਜਪਤ ਤਤ ਗਿਆਨ ਮਾਰੂ ਮੱਲਾ ਪੰਜਾ ਜਿਨੇ ਨਾ ਵਿਸਾਰਿਆ ਸੋ ਉਤੇ ਦੇਖਿਆ ਕਿ ਪੁੱਤਰ ਮਿੱਤਰ ਵਿਲਾਸ ਬਿੰਤਾ ਤੁੜਤਾ ਹੈ ਨੇ ਮੇਰੇ ਮਨ ਨਾਮ ਨਿਤ ਨਿਤ ਲੇਹੇ ਜਲਤ ਨਹੀਂ ਅਗਨ ਸਾਗਰ ਸੁਖ ਮਨ ਹੈ ਤਹਿ ਦੇ ਰਾਮ ਬਿਰਖ ਛਾਇਆ ਜੈਸੇ
निस्पत पवन झूलत देहे हार भगत दृढ़ मन साध नानक तेरे काम आवते। मारु महला पंजवां पुरख पूर्ण सुखे दाता संग बातो नीत मरे न जावे जाए बिनस व्यापत उसद सीत मेरे मान नाम स्यों कर प्रीत चेत मन मैं हर हर निधाना ए निर्मल रीत राम कृपाल दयाल गोपाल गोविंद जो जपै तीत निबल नवतन चतर सुंदर मन नानक इस संग बीत। मारू महला पंजवां चलत बै सुबत जागत गुरमंत्र हृदय चतार चरण सरण पाज संग साधु पाप सागर उतरे पार मेरे मान नाम हृदय तार कर प्रीत मन तन लाए हार प्यों अवर सगल बेसार ज्यो मन तन प्राण पर कर तू आपन आप निवार गोविंद भजस स्वार्थ पूरे नानक कथू कबू न हार। मारु महला पंजवां तज आप नासी ताप रेण साधु थियो जिसे प्राप्त नाम तेरा कर कृपा जस दियो मेरे मन नाम अमृत पियो आ सदा विसार हो छे अमर जुग जुग जियो रहो नाम एक रस रंग नामा नाम लागी लियो मीत साजन सखा बंदपक हार टे हर एक नानक कियो। मारु महला पंजवां प्रतपाल माता उधार रख लहन ले लहन देत न सेक सोई स्वामी हाँ राख बूझ बुद्ध विवेक मेरे मन नाम की हर टेक तिसे बूझ जंतु किया प्रभ करण कारण एक राम चेत मन है तजो स्याणा स्याणप छोट सगला पेख सिम सिमर हार सदा नानक तरे कई अनेक। मारु महला पंजवां पतत पावन नाम जाको अनाथ को है नाथ महापव जल महे तुलो जाको लिख्यो मात डूबे नाम बेन कन साथ करन कारण चितनाव दे कर राखे हाथ राम साध संगत गुण्यो चारण हर नाम अमृत पात करो कृपा मरार माधो सुन नानक जीवे ज्ञात। मारु अंजलि महला पंजवां घर सतमा एक ओंकार सतगुर प्रसाद संजोग बिजोग तुरही हुआ पंज धात कर पुतला किया साहे के फरमायड़े जी दे बेजियो आए पया जिते अगन भखै पढ़ियारे उधर मुख महागुवारे साल साल संभाले सोई उत्थे खसम छुड़ाए लिया विचों घर बया निकल आया खसम सार दुनी चित लाया आए जाए पुवाइये जोनी रह न किती ताए पया मेहरबान राख लैने आपे जी जानत सब तिसे तापे जन पदार्थ जन चलिया नानक आया सो परवान थिया। मारु महला पंजवां वैदो न पहाई वैदो न पहाई भैनो न पहाई एक सहाई राम है कीता जिस होवै पापा मल धोवै सो सिमरो प्रधान रे कट कटे वासी सरवन वासी अकात जा की थान रे आए न जावे संग समावे पूर्ण जा कै कामरे पग जन करा खनहारा संत जीवे जब प्राण उधारा कर्ण करावन समर स्वामी नानक तिस कुरबान रे एक ओंकार सतगुर प्रसाद मारू महला नौमा हर को नाम सदा सुखदाई जा को सिमर अजामल उदरियो गण का होंगत पाई रहो पंचाली को राजसभा में राम नाम सुदयाई जा को दुख हरियो करना मैं अपनी पैज बढ़ाई जय नार जस कृपा नद गायो ता को पहो सहाई को नानक मैं ही प्रसु कई आसनाई। मारु महला नौमा आप मैं कहाँ करो री माई सगल जन्म बिख्या सु कोया सिमरु न है कहनाई राम काल फास जब गहर मिलक मेली तह सोद सब विसराई राम नाम जह जह संकट मह को आप होत सहाय जो संपद अपनी कर माने छिन में पही पराई कहो नानक जय सोच रही मन हर जस कबू न गाई। मारु मल्ला नौमा माई मैं मन को मां न त्याग्यो माया के मद जन्म सरायो राम भजन लाग्यो राहो जाम ते डांड पर्यो सिर ऊपर तब सोबत ही जाग्यो कहाँ होत अब कहो पछतावै छूटत नाहे अभाग्यो
ਇਹ ਚਿੰਤਾ ਉਪਜੀ ਕੱਟ ਮੈਂ ਜਪ ਗੁਰ ਚਰਨ ਅਨਰਾਗਿਉ ਸਫਲ ਜਨਮ ਨਾਨਕ ਤਬ ਹੂਆ ਜੋ ਪ੍ਰਭ ਜਸ ਮੈਂ ਪਾਗਿਉ ਮਾਰੂ ਅਸ਼ਟਪਦੀ ਮਹਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੇਦ ਪੁਰਾਣ ਕਥੇ ਸੁਣੇ ਹਰੇ ਨਹੀਂ ਅਨੇਕਾਂ ਅੜਸੜ ਤੀਰਥ ਬਹੁ ਘਣਾ ਪਰਮ ਥਾਕੇ ਭੇਖਾ ਸਾਚੋ ਸਰਬ ਸਾਚੋ ਸਾਹਿਬ ਨਿਰਮਲੋ ਮਾਨ ਮਾਣੋ ਏਕਾ ਤੂੰ ਅਜਰ ਹਾਲ ਅਮਰ ਤੂੰ ਸਭ ਚੱਲਣ ਹਾਰੀ ਨਾਮ ਰਸਾਣ ਪਹਿ ਲੈ ਪਰ ਹਰ ਦੁੱਖ ਭਾਰੀ ਰਾਮ ਹਰ ਪੜੀਏ ਹਰ ਪੂਜੀਏ ਗੁਰਮਤੀ ਨਾਮ ਉਧਾਰਾ ਗੁਰਪੂਰੇ ਪੂਰੀ ਮਾਤਾ ਪੂਰਾ ਸ਼ਬਦ ਵਿਚਾਰਾ ਅੜਸਰ ਤੀਰਥ ਹਰ ਨਾਮ ਹੈ ਕਿਲਬੇ ਕਾਟਣ ਹਾਰਾ ਜਾਲ ਬਲੋਵੈ ਜਲ ਬਥੇ ਤਤ ਲੋੜੇ ਅੰਧ ਗਿਆਨਾ ਗੁਰਮਤੀ ਦਦ ਮਿਥੀ ਗੁਰਮਤੀ ਦਦ ਮਿਥੀਏ ਅੰਮ੍ਰਿਤ ਪਾਈਏ ਨਾਮ ਨਿਧਾਨਾ ਮਨੁੱਖ ਤਤ ਨਾ ਜਾਣੇ ਪਸ਼ੂ ਮੈਂ ਸਮਾਨਾ ਉਮੇ ਮੇਰਾ ਮਰੀ ਮਰਮ ਜੰਮੇ ਵਾਰੋ ਵਾਰ ਗੁਰ ਕੈ ਸ਼ਬਦ ਜੇ ਮਰੇ ਫਿਰ ਮਰੇ ਨਾ ਦੂਜੀ ਵਾਰ ਗੁਰਮਤੀ ਜਿਗ ਜੀਵਣਾ ਮਨ ਵਸੈ ਸਭ ਕੁਲ ਉਧਾਰਨ ਹਾਰ ਸਾਚਾ ਵੱਖਰ ਨਾਮ ਹੈ ਸੱਚਾ ਵਾਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਪੈਕਾਰ ਕਮਾਵਣੀ ਟੋਟਾ ਸੰਸਾਰਾ ਸਾਚੀ ਸੰਗਤ ਥਾਂ ਸੱਚ ਸਾਚੇ ਗੁਰ ਸਾਚੇ ਘਾਸ ਬਾਰਾ ਸਾਚਾ ਭੋਜਨ ਪਾਉ ਸੱਚ ਸੱਚ ਨਾਮ ਅਧਾਰਾ ਸਾਚੀ ਬਾਣੀ ਸੰਤੋਖਿਆ ਸੱਚ ਸ਼ਬਦ ਵਿਚਾਰਾ ਰਸ ਭੋਗਣ ਪਾਤਸ਼ਾਹੀਆਂ ਦੁੱਖ ਸੁੱਖ ਸੰਘਾਰਾ ਮੋਟਾ ਨਾਮ ਧਿਆਈਐ ਗਲ ਅਵਗਣ ਭਾਰਾ ਮਾਨਸ ਦਾਤ ਨਾ ਹੋਵੇ ਤੂੰ ਦਾਤਾ ਸਾਰਾ ਅਗਮ ਗੋਚਰ ਤੂੰ ਤੂੰ ਧਣੀ ਆਪ ਗੁਣ ਅਪਾਰਾ ਗੁਰ ਸ਼ਬਦੀ ਦਾਰ ਜੋਈਐ ਮੁਕਤੇ ਭੰਡਾਰਾ ਨਾਨਕ ਮੇਲ ਨਾ ਚੁੱਕੇ ਸਾਚੇ ਵਾਪਾਰਾ ਮਰੂ ਮਹਲਾ ਪਹਿਲਾ ਵੇਖ ਬੋਹੇ ਤਾ ਲੱਦਿਆ ਦੀਆ ਸਮੁੰਦਰ ਬਜਾਰ ਕੰਧੀ ਦਸ ਨਾ ਆਵੇ ਨਾ ਉਰਬਾਰ ਨਾ ਪਾਰ ਮੰਜੀ ਹੱਥ ਨਾ ਖੇਵਟੂ ਜਲ ਸਾਗਰ ਸਰਾਲ ਬਾਬਾ ਜਗ ਫਾਤਾ ਮਹਾਜਾਲ ਗੁਰ ਪ੍ਰਸਾਦੀ ਉਭਰੇ ਸਾਚਾ ਨਾਮ ਸਮਾਰਾਮ ਸਤਿਗੁਰ ਹੈ ਬੋਹਤਾ ਸ਼ਬਦ ਲੰਘਾਵਣ ਹਾਰ ਤਿੱਥੇ ਪਵਨ ਪਾਵਕੂ ਨਾ ਜਲ ਨਾ ਆਕਾਰ ਤਿੱਥੇ ਸਾਚਾ ਸੱਚ ਨਾਏ ਭਵ ਜਲ ਤਾਰਨ ਹਾਰ ਗੁਰਮੁਖ ਲੱਗੇ ਸੋ ਪਾਰ ਪੈ ਸਾਚੇ ਸਿਉ ਲਿਵਲਾਏ ਆਵਾ ਗੁਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਚੈ ਸਾਚੇ ਰਹੇ ਸਮਾਏ ਸਾਪ ਪਿਹੜੀ ਪਾਈਐ ਪੇਖਾ ਅੰਤਰ ਮਨ ਰੋਸ ਪੂਰਵ ਲਿਖਿਆ ਪਾਈਐ ਕਿਸ ਨੂੰ ਦੀਜੈ ਦੋਸ ਗੁਰਮਸ ਗੁਰਮਖ ਗਾਹੜ ਕੋ ਸੁਣੇ ਮੰਨੇ ਨਾਏ ਸੰਤੋਸ਼ ਮਗਰ ਮੱਛ ਫਰਾਈਐ ਕੁੰਡੀ ਜਲ ਵਰਤਾਏ ਦੁਰਮਤ ਫਾਹਾ ਕਟ ਫਟੀਐ ਦੁਰਮਤ ਫਾਹਾ ਫਾਹੀਐ ਫਿਰ ਫਿਰ ਪਛੋਤਾਏ ਜੰਮਣ ਮਰਨਾ ਸੋਚੈ ਕਿਤਨਾ ਮੇਟੇ ਜਾਏ ਓਮੇ ਵਿਖ ਪਾਏ ਜਗਤ ਉਹ ਪਾਇਆ ਸ਼ਬਦ ਵਸੇ ਵਿਖ ਜਾਏ ਜਰਾ ਜੋ ਨਾ ਸਕੇ ਸੱਚ ਰਹਿ ਲੈ ਬਲਾਏ ਜੀਵਨ ਮੁਖ ਸੋ ਆਖੀਐ ਜਿਸ ਵਿੱਚੋਂ ਹੋਮੇ ਜਾਏ ਤੰਦੇ ਤਾਪਤ ਜਗ ਬੰਧਿਆ ਨਾ ਬੂਝੇ ਵਿਚਾਰ ਜੰਮਣ ਮਨ ਵਿਸਾਰਿਆ ਮਨਮੁਖ ਮੁਕਤ ਗਵਾਰ ਗੁਰ ਆਖੇ ਸੁਭਰੇ ਸਾਚਾ ਸ਼ਬਦ ਵਿਚਾਰ ਸੁੱਟੇ ਪਿੰਜਰ ਪ੍ਰੇਮ ਕੇ ਬੋਲਣ ਹਾਰ ਬੋਲੇ ਬੋਲਣ ਹਾਰ ਸੱਚ

0: ਮਾੜਾ ਕਿਧਰ ਗੇੜਾ ਮਾਰ ਦੋ ਇੱਕ ਨੰਬਰ ਤੇ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

भगवंत सगल समग्री तुम्हारे सुतरता।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੇ ਧਾਇ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ। ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇ ਸਾਂ ਸੁਆਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਪ੍ਰਸਾਦ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ ਵੱਤ ਉੱਚੀ, ਵੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਮ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਉੜ, ਨਿਆਸਰਿਆਂ ਦੇ ਆਸਰਾ,

ਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸ ਰਿਆਂ ਦੇ ਹਿਰਦੇ ਤੇ ਵਸਾਉਣਾ, ਸੱਚੇ ਪਾਤਸ਼ਾਹ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਇਸ ਮੂੰਹ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ। ਸਾਕਾ ਨੀਲਾ ਤਾਰਾ ਜੂਨ 1984 ਵਿੱਚ ਸੱਚੇ ਪਾਤਸ਼ਾਹ ਜੀ ਜੋ ਫੌਜੀ ਕਾਰਵਾਈ ਹੋਈ, ਸੱਚੇ ਪਾਤਸ਼ਾਹ ਜੀ ਉਹਨੂੰ ਨਾਮ ਮਨਜ਼ੂਰ ਕਰਦਿਆਂ ਹਾਂ। ਉਸ ਵਾਲੇ ਦੇ ਆਈਏਐਸ ਅਧਿਕਾਰੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਦੇਵ ਸਿੰਘ ਬਰਾੜ, ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ। ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਸੱਚੇ ਪਾਤਸ਼ਾਹ ਜੀ ਮੇਰਾ ਭਰਿਆ ਹੱਥ ਰੱਖਣਾ। ਸੱਚੇ ਪਾਤਸ਼ਾਹ ਜੀ ਉਹ ਦਰਕਰ ਦੇ ਪ੍ਰੀਤਵਾਨ ਸਮੂਹ ਸੰਗਤਾਂ ਵੱਲੋਂ ਬੰਦੀ ਸਿੰਘ ਭਾਈ ਜਗਤਾਰ ਸਿੰਘ ਜੱਗੀ ਜੌਹਲ ਨੂੰ, ਜੋ 9 ਸਾਲਾਂ ਦੀ ਨਜ਼ਰਬੰਦੀ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਜ਼ਮਾਨਤ ਮਿਲੀ ਹੈ, ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਮੇਰਾ ਪ੍ਰਥ ਰੱਖਣਾ। ਹੋਰ ਸੰਗਤਾਂ ਵੱਲੋਂ ਭਾਈ ਜਸਬੀਰ ਸਿੰਘ, ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ। ਰਜਿੰਦਰਪਾਲ ਸਿੰਘ ਵੱਲੋਂ ਨਵੀਂ ਗੱਡੀ ਲੈਣ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ। ਸੱਚੇ ਪਾਤਸ਼ਾਹ ਜੀ ਉਹ ਦਰਕਰ ਦੇ ਪੀਰਵਾਨ ਸੱਚੇ ਪਾਤਸ਼ਾਹ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦਿਆਂ ਸੱਚੇ ਪਾਤਸ਼ਾਹ ਜੀ ਸ਼ਹੀਦ ਭਾਈ ਬਲਜੀਤ ਸਿੰਘ ਬੱਬਰ ਦੀ, ਸੱਚੇ ਪਾਤਸ਼ਾਹ ਜੀ 39ਵੀਂ ਸ਼ਹੀਦੀ ਦਿਹਾੜੇ ਮੌਕੇ ਪੰਥ ਦੀ ਸੱਚੇ ਪਾਤਸ਼ਾਹ ਦੀ ਕਲਾ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਸੱਚੇ ਪਾਤਸ਼ਾਹ ਜੀ ਆਪ ਦੀਆਂ ਸੱਚੇ ਪਾਤਸ਼ਾਹੀ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਰਦਾਸ ਬੇਨਤੀਆਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ, ਆਪ ਜੀ ਨੇ ਬਖਸ਼ ਲੈਣਾ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖਵਾਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸਰਦਾ ਕਰ ਸੇਮ ਦੇ ਗੁਰ ਪਾਰੇ ਉਤਾਰਨ ਹਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੁੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਸੋਦਾ ਰਹਿਰਾ ਸਾਹਿਬ ਦੀ ਬਾਣੀ ਸਰਵਣ ਕਰਾਈ। ਅਰਦਾਸ ਬੇਨਤੀ ਕੀਤੀ ਗਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਸਿਰਫ ਤੁਹਾਡਾ ਇੱਕ ਮਿੰਟ ਲੈਣਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਮੈਂ ਧੰਨ ਧੰਨ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਇਲਾਕਾ ਫਰੀਦਕੋਟ, ਸਮੁੱਚੀ ਸਾਧ ਸੰਗਤ ਹਰੇਕ ਸਾਲ ਦੀ ਤਰ੍ਹਾਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ। ਅੱਜ ਸੁਬਹਾ 2 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਨੇ ਅਤੇ ਉਹਨਾਂ ਦੇ ਭੋਗ ਸੰਡੇ ਪਾਏ ਜਾਣਗੇ ਅਤੇ ਉਹਨਾਂ ਦੀ ਯਾਦ 'ਚ ਜੋ ਸਪੈਸ਼ਲ ਦੀਵਾਨ ਸਜਣਗੇ। ਜੋ ਅਰਦਾਸ ਆਪਾਂ ਸਰਵਣ ਕੀਤੀ ਹੈ, ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਬਰਾੜ ਜੋ ਚੜ੍ਹਾਈ ਕਰ ਗਏ ਨੇ, ਉਹ ਕੌਣ ਸਨ? ਉਹ ਜਦੋਂ 1984 ਦਰਬਾਰ ਸਾਹਿਬ ਦੇ ਅਟੈਕ ਦਾ ਔਡਰ ਕੀਤਾ, ਉਸ ਟਾਈਮ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ DC ਸਨ, ਜਿਨ੍ਹਾਂ ਨੇ ਰਿਫਿਊਜ਼ ਕਰ ਦਿੱਤਾ ਕਿ ਮੈਂ ਇਜਾਜ਼ਤ ਨਹੀਂ ਦੇਵਾਂਗਾ, ਨਹੀਂ ਸਾਈਨ ਕਰਾਂਗਾ। ਫਿਰ ਉਸ ਦਾ ਉਤਾਵਲਾ ਕਰ ਦਿੱਤਾ 6 ਮਾਰਚ 1984 ਨੂੰ ਦੂਰ ਭੇਜ ਕੇ। ਫਿਰ ਬਾਦਲਾਂ ਨੇ ਆਪਣਾ ਨਜ਼ਦੀਕੀ ਰਿਸ਼ਤੇਦਾਰ ਜੋ ਬਾਦਲ ਸਾਹਿਬ ਦਾ ਸਾਲਾ ਲੱਗਦਾ ਸੀ, ਰਮੇਸ਼ ਇੰਦਰ, ਉਸ ਨੂੰ DC ਲਗਾਇਆ ਗਿਆ ਅਤੇ ਫਿਰ ਉਸਨੇ ਇਹ ਔਰਡਰ ਸਾਈਨ ਕੀਤੇ ਅਤੇ ਦਰਬਾਰ ਸਾਹਿਬ ਜੋ ਹੋਇਆ ਆਪ ਸੰਗਤਾਂ ਨੂੰ ਪਤਾ ਹੈ। ਇੰਦਰਾ ਗਾਂਧੀ ਨੇ ਪਹਿਲਾਂ ਹੀ 18 ਮਹੀਨੇ ਪਹਿਲਾਂ ਫਰਵਰੀ 1983 ਨੂੰ ਇਹ ਪ੍ਰੀਪੇਅਰ ਕਰ ਲਿਆ ਸੀ ਕਿ ਬਲੂ ਸਟਾਰ ਓਪਰੇਸ਼ਨ ਕਰਨਾ, ਪਰ ਉਸ ਟਾਈਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੰਦਰਾ ਉਸ ਟਾਈਮ ਦਰਬਾਰ ਸਾਹਿਬ ਦੇ ਵਿੱਚ ਵੀ ਨਹੀਂ ਸਨ, ਕਿਉਂਕਿ ਉਹਨਾਂ ਨੇ ਇਹ ਜੋ ਅਟੈਕ ਕਰਨਾ ਹੀ ਕਰਨਾ ਸੀ, ਇੰਦਰਾ ਗਾਂਧੀ ਨੇ ਆਪਣਾ ਮਾਇੰਡ ਬਣਾ ਲਿਆ ਸੀ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਉਹ ਸਵਰਗਵਾਸ ਹੋ ਗਏ, ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਨੂੰ ਅਸੀਂ ਉਹਨਾਂ ਲਈ ਅਰਦਾਸ ਕੀਤੀ ਹੈ। ਸੰਡੇ ਫਿਰ ਕਰਾਂਗੇ, ਸਾਰੀ ਸੰਗਤ ਆਏਗੀ ਅਤੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਉਸ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਵੱਲ ਬਖਸ਼ਣ। ਜਿਵੇਂ ਕਿ ਜੱਗੀ ਜੌਲ ਬਾਰੇ ਪੁੱਛਿਆ ਸੁਣਿਆ ਹੈ, ਅਸੀਂ ਅਰਦਾਸ ਕਰਦੇ ਕਿ ਮਹਾਰਾਜ ਜਿਵੇਂ ਉਹਨਾਂ ਨੂੰ ਉਹਨਾਂ ਦੀ ਜਵਾਨਤ ਮਨਜ਼ੂਰ ਹੋਈ ਹੈ, ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਉਹ ਆਪਣੇ ਘਰ ਆਪਣੇ ਇੰਗਲੈਂਡ ਦੇ ਵਿੱਚ ਵਾਪਸ ਆਉਣ। ਬੋਲਦਿਆਂ ਮੇਰੇ ਤੋਂ ਕੋਈ ਗਲਤੀ ਹੋ ਗਈ, ਮੈਂ ਖੇਮਾ ਦਾ ਜਾਚਕਾਂ। ਆਓ, ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਅਤੇ ਗਿਆਨੀ ਗੁਰਦੇਵ ਸਿੰਘ, ਗਿਆਨੀ ਬਲਜੀਤ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਸਾਧ ਸੰਗਤ ਜੀ, ਜਿੱਥੇ ਜਿੱਥੇ ਬਾਬਾ ਭਗਤ ਫਰੀਦ ਸਾਹਿਬ ਜੀ ਉਹਨਾਂ ਦਾ ਆਪਾਂ ਪਾਵਨ ਜਨਮ ਦਿਹਾੜਾ ਮਨਾ ਰਹੇ ਹਾਂ, ਨਾਲ ਨਾਲ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਹਨਾਂ ਦੇ ਵਿਆਹ ਪੁਰਬ ਵੀ ਚੱਲ ਰਹੇ ਹਨ, ਉਹਦੇ ਵਾਸਤੇ ਵੀ ਹਾਜ਼ਰੀ ਗਵਾਈਏ।

0: ਕਿਤਨੀ ਹਾਜ਼ਰੀ ਕੁਰਬਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਸੋ ਆਓ ਹੁਣ ਆਪ ਜੀਆਂ ਨੂੰ ਸਤਿਕਾਰ ਯੋਗ ਜਾਣੇ। ਜਸਵਿੰਦਰ ਸਿੰਘ ਜੀ ਜੋ ਲੁਧਿਆਣੇ ਵਾਲੇ ਕਥਾ ਸਰਵਣ ਕਰਨਗੇ, ਬਾਕੀ ਪ੍ਰੋਗਰਾਮ ਆਪ ਸੰਗਤਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦੇ ਵਿਸ਼ੇਸ਼ ਸਮਾਗਮ ਧੰਨ ਧੰਨ ਬਾਬਾ ਸ਼ੇਖਪੁਰੀ ਸਾਹਿਬ ਜੀ ਦੇ ਆਗਮਨ ਪਰਵ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ੇਸ਼ ਪ੍ਰੋਗਰਾਮ ਜੋ ਕਿ ਫਰੀਦਕੋਟ ਦੇ ਇਲਾਕਾ ਨਿਵਾਸੀ ਅਤੇ ਸਮੂਹ ਸਾਧ ਸੰਗਤ ਵੱਲੋਂ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਲਿਖਿਆ ਜਾਂਦਾ ਹੈ। ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਅਤੇ ਇਸ ਤੋਂ ਉਪਰੰਤ ਸਾਡੇ ਪਾਸ ਅੱਜ ਦੇ ਵਿਸ਼ੇਸ਼ ਪ੍ਰੋਗਰਾਮਾਂ ਦੇ ਵਿੱਚ ਸੰਤ ਬਾਬਾ ਨਾਰਾਇਣ ਪ੍ਰਕਾਸ਼ ਸਿੰਘ ਜੀ 8:30 ਤੋਂ ਲੈ ਕੇ 9:30 ਤੱਕ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਇੱਕ ਜ਼ਰੂਰੀ ਬੇਨਤੀ, 1994-95 ਦੀਆਂ ਗੱਲਾਂ ਨੇ, ਜਿਹੜੇ ਕਿ ਇੱਥੇ ਪੁਰਾਣੇ ਆਏ ਹੋਏ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਜਿਸ ਉਸ ਟਾਈਮ ਜੋ ਇੱਕ ਸਿੱਖ ਫੈਮਿਲੀ ਆਪਣਾ ਅੰਮ੍ਰਿਤ ਦੇ ਅੰਮ੍ਰਿਤ ਛੱਕ ਕੇ USA ਦੀ ਧਰਤੀ 'ਤੇ ਆਉਂਦੀ ਹੈ, ਜਿਸ ਵਿੱਚ ਰਜਿੰਦਰ ਸਿੰਘ ਚੀਮਾ, ਸੁਖਜਿੰਦਰ ਕੌਰ ਅਤੇ ਜਸਪ੍ਰੀਤ ਸਿੰਘ ਚੀਮਾ, ਇਹ ਲਿਵਿੰਗਸਟਨ ਏਰੀਏ ਦੀ ਗੱਲ ਹੈ, ਜਦੋਂ ਉਹਨਾਂ ਦੇ ਬੱਚਿਆਂ ਨੂੰ ਉੱਥੇ ਕਿਰਪਾਨ ਪਾਉਣ ਤੋਂ ਰੋਕਿਆ ਜਾਂਦਾ ਹੈ, ਜੋ ਕਿ ਅਮੈਰੀਕਾ ਦੀ ਇੱਕ ACLU ਫਾਊਂਡੇਸ਼ਨ ਉਹਨਾਂ ਦੇ ਹੱਕ ਦੇ ਵਿੱਚ ਖੜੀ ਹੁੰਦੀ ਹੈ ਅਤੇ ਕਿਰਪਾਨ ਪਾਉਣ ਦਾ ਹੱਕ ਸਾਡੇ ਸਿੱਖਾਂ ਨੂੰ ਮਿਲਦਾ ਹੈ। ਉਹਨਾਂ ਵੱਲੋਂ ਆਉਣ ਵਾਲੇ ਐਤਵਾਰ ਜਾਣੀ ਪਰਸੋਂ ਰੋਜ਼ ਨੂੰ ਇੱਕ ਫੰਡ ਰੇਜ਼ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਸੰਸਥਾ ਹੈ ਜਿਨ੍ਹਾਂ ਨੇ ਆਪਣੀ ਸਿੱਖ ਕੌਮ ਲਈ ਸਾਡੇ ਕਿਰਪਾਨ, ਜੋ ਸਾਡੇ ਪੰਜ ਕਕਾਰਾਂ ਦੀ ਰੱਖਿਆ ਕਰਨ ਲਈ ਸਾਡੀ ਮੋਹਰ ਨੂੰ ਇੱਕ ਪਹਿਚਾਣ ਬਣਾਈ, ਸੋ ਉਸ ਕਰਕੇ ਅਸੀਂ ਕਿਰਪਾਨ ਪਾਉਣ ਦੇ ਇੱਥੇ ਹੱਕਦਾਰ ਹੋਏ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਸੰਸਥਾ ਲਈ ਆਪਣਾ ਯੋਗਦਾਨ ਜ਼ਰੂਰ ਪਾਈਏ। ਜੇ ਕਿਸੇ ਨੇ ਵੀ ਉਹਨਾਂ ਨੂੰ ਚੈੱਕ ਰਾਹੀਂ ਡੋਨੇਟ ਕਰਨਾ ਹੋਵੇ ਤਾਂ ਆਪ ACLU ਦੇ ਨਾਮ 'ਤੇ ਚੈੱਕ ਕਰ ਸਕਦੇ ਹੋ। ਉਸ ਐਤਵਾਰ ਨੂੰ ਅਸੀਂ ਫੰਡ ਰੇਜ਼ ਲਈ ਬਾਹਰ ਟੇਬਲ ਲਗਾਵਾਂਗੇ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਵੱਧ ਤੋਂ ਵੱਧ ਆਪਣੇ ਦਸਵੰਧ ਵਿੱਚੋਂ ਇਹਨਾਂ ਦੀ ਆਪਾਂ ਜ਼ਰੂਰ ਮਦਦ ਕਰੀਏ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਸਾਡੇ ਬੜੀ ਸਤਿਕਾਰਯੋਗ ਕਥਾਵਾਚਕ ਭਾਈ ਜਸਵਿੰਦਰ ਸਿੰਘ ਜੀ ਲੁਧਿਆਣਾ ਵਾਲੇ ਪਾਸੋਂ 8:30 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ, ਬੇਸ਼ੁਮਾਰ ਅਥਾ ਅਗਨਤ ਅਤੁਲੈ, ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ, ਸਤਨਾਮ ਧੰਨ ਵਾਹਿਗੁਰੂ ਜੀ। ਰਾਗ ਆਸਾ ਮਹੱਲਾ ਤੀਜਾ, ਪੱਟੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਝੱਜੈ ਕਦੇ ਨਾ ਝੂਰੈ ਹੈ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਿਗੁਰ ਬਾਝੋ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬੁਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸਰਬ ਸਾਂਝੀ ਵਾਲਤਾ ਦੇ ਲਖਾਇਕ ਸ਼ਬਦ ਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰਬਾਣੀ ਦੇ ਮਨੋਰ ਕੀਰਤਨ, ਨਿਕਟ ਭਵਿੱਖ ਦੇ ਪੰਥਕ ਕਾਰਜ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਾਧ ਸੰਗਤ, ਸਤਿਗੁਰੂ ਜੀ ਦੀ ਕਿਰਪਾ ਅਤੇ ਆਪ ਸੰਗਤ ਦੇ ਸਹਿਯੋਗ ਸਦਕਾ, ਆਸੀਸ ਸਦਕਾ, ਜੋ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਆਸਾ ਰਾਗ ਦੀ ਪੱਟੀ ਬਾਣੀ ਦੀ ਵਿਚਾਰ ਸ਼ੁਰੂ ਕੀਤੀ ਸੀ, ਉਸ ਦੀ ਵਿਚਾਰ ਕਰਦਿਆਂ ਕਰਦਿਆਂ ਅਸੀਂ 13ਵੇਂ ਬੰਦ 'ਤੇ ਆ ਗਏ ਹਾਂ। ਕੁੱਲ ਇਹਦੇ 18 ਬੰਦ ਨੇ। ਸੋ ਅੱਜ ਆਪ ਜੀ ਨੇ 13ਵੇਂ ਬੰਦ ਦਾ ਪਾਠ ਦਾਸ ਪਾਸੋਂ ਸਰਵਣ ਕੀਤਾ ਹੈ। ਇਸ ਬੰਦ ਨੂੰ ਜੇ ਗਉ ਨਾਲ ਵਿਚਾਰੀਏ, ਇਹਦੇ ਅਰਥਾਂ ਵਿੱਚ ਅਤੇ ਅਰਥ ਭਾਵਾਂ ਵਿੱਚ ਉਤਰਨ ਦਾ ਯਤਨ ਕਰੀਏ, ਜੁਦਾ ਜੁਦਾ ਵੱਖ ਵੱਖ ਜੋ ਟੀਕਾਕਾਰ ਨੇ, ਐਕਸਪਰਟ ਨੇ, ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹੀਏ ਤਾਂ ਉਹਨਾਂ ਨੇ ਜ਼ੋਰ ਦਿੱਤਾ ਹੈ ਗੁਰੂ ਦੇ ਉੱਤੇ। ਇੱਕ ਤਾਂ ਗੁਰੂ ਸਵਾਰੀ ਸਾਧ ਸੰਗਤ ਜੀ, ਜਿਹੜਾ ਝੋਰਾ ਹੈ, ਝੋਰਾ ਕਿਸੇ ਦੁਨਿਆਵੀ ਤੌਰ 'ਤੇ ਵਸਤੂ ਪਦਾਰਥ ਦੀ ਅਣਹੋਂਦ ਕਾਰਨ ਮਨ ਵਿੱਚ ਕਹਿੰਦੀ ਕਲਾ ਆ ਜਾਣੀ, ਮੇਰੇ ਕੋਲ ਇਹ ਪਦਾਰਥ ਨਹੀਂ, ਦੂਜਿਆਂ ਕੋਲ ਹੈ, ਮੇਰੇ ਕੋਲ ਵੀ ਹੁੰਦਾ ਇਤਿਆਦ, ਇਸ ਤਰ੍ਹਾਂ ਦੀ ਬਿਰਤੀ ਕਦੀ ਕਦੀ ਮਨੁੱਖ ਦੀ ਬਣਦੀ ਹੈ ਜਦੋਂ ਮਨੁੱਖ ਅੰਤਰ ਆਤਮੇ ਝੁਰਦਾ ਹੈ, ਮਹਿਸੂਸ ਕਰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਇਹਦਾ ਬੜਾ ਸੁੰਦਰ ਉਪਾਅ ਦੱਸਿਆ ਹੈ। ਹਜ਼ੂਰ ਕਹਿਣ ਲੱਗੇ, ਝੱਜੈ ਕਦੇ ਨਾ ਝੂਰੈ ਮੂੜੇ। ਮੂਰਖ, ਤੈਨੂੰ ਕਦੀ ਵੀ ਝੁਰਨਾ ਨਹੀਂ ਪਏਗਾ। ਤੂੰ ਇੱਕ ਕੰਮ ਕਰ, ਵੀ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਇੱਥੇ ਵਿਖਾ ਦੇ ਅਰਥ ਕੀਤੇ ਨੇ ਵੇਖ, ਤੂੰ ਗੁਰੂ ਦਾ ਉਪਦੇਸ਼ ਸੁਣ ਕੇ ਤੇ ਵੇਖ। ਜਦੋਂ ਤੂੰ ਪੂਰੇ ਗੁਰੂ ਦਾ ਉਪਦੇਸ਼ ਸੁਣੇਗਾ, ਤੇਰੇ ਝੋਰੇ ਮੁੱਕ ਜਾਣਗੇ। ਹੁਣ ਇਹਦਾ ਮਤਲਬ ਅਸੀਂ ਤੇ ਆਮ ਤੌਰ ਤੇ ਲੈਂਦੇ ਹਾਂ ਵੀ ਜਦੋਂ ਅਸੀਂ ਪੂਰੇ ਗੁਰੂ ਦਾ ਉਪਦੇਸ਼ ਸੁਣਾਂਗੇ ਤੇ ਫਿਰ ਪੂਰਾ ਗੁਰੂ ਸਾਡੀਆਂ ਸਾਰੀਆਂ ਕਮੀਆਂ ਦੂਰ ਕਰ ਦੇਗਾ, ਵਸਤੂਆਂ ਦੇ ਦੇਗਾ, ਪਦਾਰਥ ਦੇ ਦੇਗਾ, ਸਾਡਾ ਝੋਰਾ ਮੁੱਕ ਜਾਏਗਾ। ਇਹ ਵੀ ਸੰਭਵ ਹੈ, ਪਰ ਅਸਲ ਵਿੱਚ ਗੁਰੂ ਕੀ ਕਰਦਾ ਹੈ, ਜਿਹੜੀਆਂ ਸਾਡੀਆਂ ਵਧੀਆਂ ਹੋਈਆਂ ਲਾਲਸਾਵਾਂ ਨੇ, ਉਹ ਸਾਨੂੰ ਸਮਝਾ ਦਿੰਦਾ ਵੀ ਇਹ ਤੇਰੀ ਰਿਕੁਆਇਰਮੈਂਟ ਨਹੀਂ, ਇਹ ਤ੍ਰਿਸ਼ਨਾ ਹੈ ਔਰ ਇਹਨੂੰ ਤੁਹਾਡੀ ਮਰਜ਼ੀ ਹੈ, ਜਿੰਨਾ ਮਰਜ਼ੀ ਵਧਾ ਲਓ ਅਤੇ ਜਿੰਨਾ ਮਰਜ਼ੀ ਘਟਾ ਲਓ। ਗੁਰੂ ਸਾਨੂੰ ਇੱਕ ਉਸ ਵੇਲੇ ਇਸ ਤਰ੍ਹਾਂ ਦੀ ਅਵਸਥਾ ਬਖਸ਼ਿਸ਼ ਕਰਦਾ ਹੈ, ਉਪਦੇਸ਼ ਬਖਸ਼ਿਸ਼ ਕਰਦਾ ਹੈ, ਜਿਹਦੇ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਵੀ ਮੇਰੇ ਕੋਲ ਜੋ ਹੈ ਉਹ ਮੇਰੀ ਕਾਬਲੀਅਤ ਤੋਂ ਕਿਤੇ ਜ਼ਿਆਦਾ, ਮੇਰੀਆਂ ਜ਼ਰੂਰਤਾਂ ਤੋਂ ਕਿਤੇ ਜ਼ਿਆਦਾ। ਉਦਾਹਰਣ ਵਜੋਂ ਸਾਡੇ ਕੋਲ ਘਰ ਨੇ, ਲਾਟਾਂ ਵੱਡੀਆਂ ਵੱਡੀਆਂ ਵਿੱਚ ਬਣਾਏ ਹੋਏ ਨੇ, ਬੇਸਮੈਂਟ ਹੈ, ਉੱਪਰ ਹੈ, ਉਹਦੇ ਉੱਪਰ ਵੀ ਹੈ, ਪੰਜ ਪੰਜ ਛੇ ਛੇ ਸੱਤ ਸੱਤ ਅੱਠ ਅੱਠ ਬੈੱਡਰੂਮ ਨੇ, ਉਹਦੇ ਵਿੱਚ ਵਾਸ਼ਰੂਮ ਨੇ, ਲਿਵਿੰਗ ਰੂਮ ਨੇ, ਕਿਚਨ ਨੇ, ਪਾਰਕਿੰਗ ਹੈ, ਹਾਂਜੀ ਹੋਰ ਕਈ ਕੁਛ ਹੈ। ਪਰ ਤੁਸੀਂ ਕਦੀ ਠੰਡੇ ਦਿਮਾਗ ਨਾਲ ਸੋਚਿਓ ਵੀ ਐਡੇ ਵੱਡੇ ਘਰ ਦੇ ਵਿੱਚੋਂ ਜਿਸ ਬੈੱਡਰੂਮ ਵਿੱਚ ਅਸੀਂ ਆਰਾਮ ਕਰਨੇ ਹਾਂ ਉਹ 10x10, 12x12, 14x14 ਦਾ ਹੁੰਦਾ, ਉਹਦੇ ਵਿੱਚ ਅਸੀਂ ਰਹਿੰਦੇ ਹਾਂ। ਮੈਨੂੰ ਖਿਮਾ ਕਰ ਦੇਣਾ, ਕੇਵਲ ਗੱਲ ਸਮਝਣ ਲਈ ਅਰਜ਼, ਬਾਕੀ ਘਰ ਵਿੱਚ ਕੌਣ ਰਹਿੰਦਾ?
ਬਾਕੀ ਘਰ ਵਿੱਚ ਸਾਡਾ ਅਹੰਕਾਰ ਰਹਿੰਦਾ, ਉਹਦੇ ਚ ਅਸੀਂ ਨਹੀਂ ਰਹਿੰਦੇ। ਦਿਖਾਣਾ ਲੋਕਾਂ ਨੂੰ ਮੈਂ ਛੋਟਾ ਨਾ ਹੋ ਜਾਵਾਂ, ਮੇਰਾ ਤੇਰੇ ਨਾਲੋਂ ਵੱਡਾ ਹੈ। ਕਦੀ ਕਦੀ ਤੇ ਵੇਖਿਆ ਏ ਕਈਆਂ ਦੀ ਸਾਰੀ ਜ਼ਿੰਦਗੀ ਹੀ ਘਰ ਬਣਾਉਣ ਵਿੱਚ ਲੰਘ ਜਾਂਦੀ। ਇੱਕ ਬਣਾਇਆ ਉਹ ਠੀਕ, ਥੋੜਾ ਜਿਹਾ ਗੁੰਜਾਇਸ਼ ਹੋ ਗਈ, ਫਿਰ ਹੋਰ ਬਣਾ ਲਿਆ, ਫਿਰ ਹੋਰ ਬਣਾ ਲਿਆ, ਫਿਰ ਕਹਿੰਦਾ ਵੀ ਫਾਰਮ ਹਾਊਸ ਚਾਹੀਦਾ, ਫਿਰ ਕਹਿੰਦਾ ਵੀ ਦੋ ਤਿੰਨ ਸ਼ਹਿਰਾਂ ਵਿੱਚ ਹੋਵੇ, ਜਿੱਥੇ ਜਾਵਾਂ ਉੱਥੇ ਆਰਾਮ ਕਰਾਂ। ਤੇ ਹਜ਼ੂਰ ਕਹਿੰਦੇ ਨੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਜਿਸ ਘਰ ਨੂੰ ਤੂੰ ਇੱਕ ਦਿਨ ਛੱਡ ਜਾਣਾ ਹੈ, ਪਰਤ ਕੇ ਕਦੀ ਉਹਦੇ ਚ ਫੇਰਾ ਨਹੀਂ ਪਾਉਣਾ, ਉਹਦੇ ਵਾਸਤੇ ਤੂੰ ਆਪਣੀ ਸਾਰੀ ਜ਼ਿੰਦਗੀ ਆਪਣੇ ਸਵਾਰੇ ਸਵਾਸ ਝੋਕ ਦਿੱਤੇ, ਔਰ ਜਿਸ ਘਰ ਵਿੱਚ ਜਾ ਕੇ ਤੂੰ ਵਾਪਸ ਆਉਣਾ ਹੀ ਨਹੀਂ, ਉਹਦੇ ਵਾਸਤੇ ਤੂੰ ਦੋ ਫੱਟੇ, 10 ਮੇਖਾਂ, ਕੋਈ ਬੋਰੀ ਸੀਮੈਂਟ ਦੀ, ਕੋਈ ਸਾਜੋ ਸਮਾਨ ਨਹੀਂ ਖਰੀਦਿਆ, ਕੋਈ ਸਰੰਜਾਮ ਕੀਤਾ ਹੀ ਨਹੀਂਗਾ, ਕੋਈ ਪ੍ਰਬੰਧ ਕੀਤਾ ਹੀ ਨਹੀਂਗਾ, ਉਸ ਘਰ ਵਾਸਤੇ ਸਾਰੀ ਜ਼ਿੰਦਗੀ ਝੋਕ ਦਿੱਤੀ ਜਿਹੜਾ ਛੱਡ ਜਾਣਾ। ਅਸਲ ਵਿੱਚ ਗੁਰੂ ਇਸ ਤਰ੍ਹਾਂ ਸਾਡਾ ਬ੍ਰੇਨ ਵਾਸ਼ ਕਰਦਾ, ਸਾਨੂੰ ਸਮਝਾਉਂਦਾ ਹੈ ਵੀ ਤੇਰੀ ਜ਼ਰੂਰਤ ਕੀ ਹੈ ਔਰ ਤੂੰ ਲਾਲਸਾਵਾਂ ਕਿੰਨੀਆਂ ਵਧਾਈਆਂ। ਇਹੀ ਕਾਰਨ ਹੈ ਵੀ ਕਿਤੇ ਕਿਤੇ ਬਾਣੀਕਾਰ ਇਹ ਵੀ ਉਪਦੇਸ਼ ਕਰਦੇ ਨੇ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ। ਬਸ ਇਹ ਸੁੱਖ ਦਾ ਇੱਕ ਸੂਤਰ ਹੈ, ਦੁਖੀ ਹੋਣਾ ਹੈ ਆਸ਼ਾਵਾਂ ਪਾਲ ਲਈਏ, ਇੱਕ ਆਸ਼ ਪੂਰੀ ਹੋਵੇ ਉਹ 10 ਹੋਰ ਆਸ਼ਾਵਾਂ ਨੂੰ ਜਨਮ ਦੇ ਜਾਂਦੀ ਹੈ, ਖਤਮ ਨਹੀਂ ਹੁੰਦੀਆਂ, ਵਧਦੀਆਂ ਜਾਂਦੀਆਂ। ਸਤਿਗੁਰੂ ਦਾ ਤੂੰ ਉਪਦੇਸ਼ ਸੁਣ। ਸਤਿਗੁਰੂ ਦਾ ਉਪਦੇਸ਼ ਕੀ ਹੈ? ਗੁਰੂ ਕੀ ਬਾਣੀ ਹੈ। ਮੈਂ ਹੁਣ ਗੱਲ ਚੱਲਦੀ ਹੈ ਤੇ ਇਹ ਵੀ ਬੇਨਤੀ ਕਰਦੇ ਹਾਂ, ਇਹਦੀਆਂ ਬਰਕਤਾਂ ਤੇ ਬਹੁਤ ਨੇ। ਮੈਂ ਅਕਸਰ ਬੇਨਤੀ ਕਰਨਾ, ਜਦੋਂ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਸੁਣਦੇ ਹੋ ਤੇ ਉਹਦੇ ਵਿੱਚ ਵੀ ਉਪਦੇਸ਼ ਦੀ ਗੱਲ ਆਉਂਦੀ ਹੈ। ਜਦੋਂ ਤੁਸੀਂ ਸੁਖਮਣੀ ਸਾਹਿਬ ਪੜ੍ਹਦੇ ਹੋ ਉਹਦੇ ਵਿੱਚ ਵੀ ਮਹਾਰਾਜ ਕਹਿੰਦੇ ਨੇ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਕ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਫਿਰ ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੈ ਨਮਸਕਾਰ। ਗੁਰਮੁਖੋ ਇਸੇ ਭਾਵ ਦਾ ਇੱਕ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਕਰਦੇ ਨੇ ਤੇ ਕਹਿੰਦੇ ਨੇ ਇਹ ਮੇਰੇ ਮਨਾ ਤੂੰ ਸਦਾ, ਇਹ ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ। ਸੱਚ ਸੰਭਾਲੇ ਦੇ ਅਰਥ ਨੇ ਸਾਧ ਸੰਗਤ ਜੀ, ਸਦਾ ਥਿਰ ਅਕਾਲ ਪੁਰਖ ਦੇ ਚੇਤੇ ਨੂੰ ਸੰਭਾਲ, ਸਿਮਰਨ ਕਰ, ਯਾਦ ਕਰ। ਬੇਨਤੀ ਤਾਂ ਕਰ ਰਿਹਾ, ਸੰਖੇਪ ਜੈ ਬਚਨ ਨੇ, ਚੱਜੈ ਕਦੇ ਨਾ ਝੂਰੈ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਤੂੰ ਗੁਰੂ ਦਾ ਉਪਦੇਸ਼ ਸੁਣ ਕੇ ਵੇਖ ਲੈ, ਅਜਮਾ ਕੇ ਵੇਖ ਲੈ, ਜਿਹੜੇ ਤੇਰੇ ਅੰਦਰ ਝੋਰੇ ਨੇ ਉਹ ਤੇਰੇ ਝੋਰੇ ਖਤਮ ਹੋ ਜਾਣਗੇ। ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ, ਇਹ ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਮਹਾਰਾਜ ਫਿਰ ਮੈਂ ਕੀ ਕਰਾਂ? ਤਾਂ ਹਜ਼ੂਰ ਕਹਿਣ ਲੱਗੇ ਸਤਿਗੁਰ ਕਾ ਉਪਦੇਸ਼ ਸੁਣ ਤੂੰ। ਤੇ ਮਹਾਰਾਜ ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਤੇ ਇਹ ਜਿਹੜਾ ਤੁਹਾਡਾ ਉਪਦੇਸ਼ ਸੁਣਨਾ ਹੈ ਇਹ ਨਾਲ ਜਾਏਗਾ? ਹਜ਼ੂਰ ਕਹਿਣ ਲੱਗੇ ਮੇਰੀ ਜ਼ਮਾਨਤ ਹੈ, ਮੇਰੀ ਗਾਰੰਟੀ ਹੈ, ਹੋਵੇ ਤੇਰੇ ਨਾਲੇ। ਪਰ ਕਦੋਂ? ਜਦੋਂ ਅਸੀਂ ਸਰੀਰ ਕਰਕੇ ਵੀ ਗੁਰੂ ਕੇ ਚਰਨਾਂ ਵਿੱਚ ਬੈਠੇ ਹੋਈਏ, ਸੁਰਤ ਕਰਕੇ ਵੀ ਬੈਠੇ ਹੋਈਏ। ਕਈ ਵਾਰ ਨਾ ਸਾਧ ਸੰਗਤ, ਅਸੀਂ ਸਰੀਰ ਕਰਕੇ ਬੈਠੇ ਹੁੰਦੇ ਹਾਂ, ਸੁਰਤ ਸਾਡੀ ਕਿਤੇ ਹੋਰ ਗਈ ਹੁੰਦੀ ਹੈ, ਧਿਆਨ ਨਹੀਂ ਹੁੰਦਾ। ਪ੍ਰਸ਼ਾਦਾ ਛਕਦਿਆਂ ਛਕਦਿਆਂ, ਛਕਾਉਂਦਿਆਂ ਛਕਾਉਂਦਿਆਂ ਸਵਾਣੀ ਪੁੱਛ ਲਵੇ ਜੀ ਲੂਣ ਮਿਰਚ ਠੀਕ ਹੈ, ਤੇ ਕਹਿੰਦਾ ਵੀ ਇੱਕ ਮਿੰਟ ਠਹਿਰ ਮੈਂ ਤੈਨੂੰ ਦੱਸਣਾ।
ਨਵੇਂ ਸਿਰਿਓਂ ਬੁਰਕੀ ਤੋੜ ਕੇ ਮੂੰਹ ਚ ਪਾ ਕੇ ਖਾ ਕੇ ਕਹਿੰਦਾ ਠੀਕ ਹੈ। ਉਹ ਕਹਿੰਦੀ ਪਹਿਲਾਂ ਕਿਉਂ ਨੀ ਦੱਸਿਆ? ਕਹਿੰਦਾ ਪਹਿਲਾਂ ਮੈਂ ਬੇਧਿਆਨਾ ਹੀ ਛੱਕ ਰਿਹਾ ਸਾਂ। ਤਾਂ ਬੇਧਿਆਨਾ ਭੋਜਨ ਛੱਕ ਲਓ, ਸਵਾਦ ਦਾ ਪਤਾ ਨਹੀਂ ਲੱਗੇਗਾ। ਬੇਧਿਆਨੇ ਗੁਰੂ ਕੇ ਚਰਨਾਂ ਚ ਬੈਠ ਜਾਓ। ਧਿਆਨ ਕਿਤੇ ਬਾਹਰ ਚਲਾ ਗਿਆ, ਧਿਆਨ ਫੋਨ ਵਿੱਚ ਚਲਾ ਗਿਆ, ਉਹ ਫਿਰ ਨਹੀਂ। ਅਦਰਵਾਈਜ਼ ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਹੁਣ ਉਪਦੇਸ਼ ਗੁਰਬਾਣੀ ਦੇ ਪਾਠ ਦੇ ਰੂਪ ਵਿੱਚ ਵੀ ਹੋ ਸਕਦਾ। ਗੁਰਮੁਖੋ, ਆਈ ਇਹ ਗੱਲ ਤੇ ਮੈਂ ਬੇਨਤੀ ਕਰਨ ਲੱਗਾ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ, ਇਕਾਗਰਤਾ ਬਣਾਈ ਰੱਖਿਓ। ਇੱਕ ਵਾਰੀ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ। ਜਿਨ੍ਹਾਂ ਜਿਨ੍ਹਾਂ ਨੇ ਨਹੀਂ ਆਖਿਆ ਐਤਕੀ, ਉਹ ਵੀ ਬੇਨਤੀ ਪ੍ਰਵਾਨ ਕਰਕੇ ਆਖੋ ਸਤਨਾਮ ਸ੍ਰੀ। ਗੁਰਮੁਖ, ਉਹ ਗੁਰਬਾਣੀ ਪਾਠ ਕੀਰਤਨ ਵਿਚਾਰ ਦੇ ਰੂਪ ਵਿੱਚ ਵੀ ਉਪਦੇਸ਼ ਹੋ ਸਕਦਾ। ਇਹ ਸਾਰੇ ਵਾਹਿਗੁਰੂ ਵਾਹਿਗੁਰੂ ਗੁਰੂ ਕਾ ਉਪਦੇਸ਼ ਹੀ ਨੇ। ਪਰ ਹੁਣ ਮੈਂ ਇਹਨੂੰ ਗਿਲਾ ਨਾ ਸਮਝਿਓ, ਮੈਂ ਜੋ ਪ੍ਰੈਕਟੀਕਲ ਏ ਉਹ ਮੈਂ ਤੁਹਾਨੂੰ ਦੱਸਣ ਲੱਗਾ। ਸੁਖਮਣੀ ਸਾਹਿਬ ਦਾ ਪਾਠ ਹੋ ਜਾਏਗਾ, ਕੀਰਤਨ ਤੇ ਹੋਣਾ ਹੀ ਹੋਣਾ। ਮੈਂ ਬਾਹਤੀਆਂ ਥਾਵਾਂ ਤੇ ਵੇਖਿਆ, ਜੇ ਗ੍ਰੰਥੀ ਸਿੰਘ ਪੁੱਛਣ ਵੀ 10 ਕੁ ਮਿੰਟ ਕਥਾ ਵੀ ਕਰਾ ਲਈ, ਨਹੀਂ ਕਥਾ ਨਹੀਂ ਕਰਾਣੀ, ਇਹ ਮਤਲਬ ਸੁਣੀ ਸੁਣਾਈ ਗੱਲ ਨਹੀਂ ਹੈ, ਸਾਰਾ ਮੈਂ ਵਿਚਰ ਕੇ ਜੋ ਵੇਖਿਆ। ਅਸੀਂ ਸਮਝਦੇ ਹਾਂ ਵੀ ਕਥਾ ਸਿਰਫ ਡਾਲਰ ਇਕੱਠੇ ਕਰਨ ਦਾ ਵਸੀਲਾ ਹੈ, ਨਹੀਂ, ਇਹਦਾ ਆਪਣਾ ਮੁਕਾਮ ਹੈ ਗੁਰਮਤ ਵਿੱਚ। ਤੁਹਾਡੀ ਤਸੱਲੀ ਲਈ ਮੈਂ ਇਤਿਹਾਸਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। ਇੱਕ ਵਾਰ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਭਾਈ ਝਾਂਝ, ਭਾਈ ਮਕੰਦੂ ਤੇ ਭਾਈ ਕਦਾਰਾ, ਇਹ ਤਿੰਨ ਸਿੱਖ ਆਏ ਤੇ ਲਿਖਿਆ ਝਗੜਦੇ ਝਗੜਦੇ ਆਏ। ਮਹਾਰਾਜ ਨੇ ਆਖਿਆ ਭਾਈ ਕੀ ਗੱਲ ਏ? ਆਖਣ ਲੱਗੇ ਮਹਾਰਾਜ ਅਸੀਂ ਆਪੇ ਵਿੱਚ ਵਿਚਾਰ ਕਰ ਰਹੇ ਸਾਂ ਤੇ ਵਿਚਾਰ ਕਰਦਿਆਂ ਕਰਦਿਆਂ ਸਾਡਾ ਮਤਭੇਦ ਹੋ ਗਿਆ। ਮੈਂ ਬੇਨਤੀ ਤਾਂ ਕਰ ਰਿਹਾ ਵਿਸ਼ੇ ਤੋਂ ਬਾਹਰ ਨਹੀਂ। ਚੱਜੇ ਝੂਰ ਚੱਜੇ ਕਦੇ ਨਾ ਝੂਰੈ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਤੂੰ ਸਤਿਗੁਰੂ ਦਾ ਉਪਦੇਸ਼ ਸੁਣ ਕੇ ਵੇਖ, ਤੇਰੇ ਝੋਰੇ ਮੁੱਕ ਜਾਣਗੇ। ਗੁਰਬਾਣੀ ਤੈਨੂੰ ਇਸ ਕਦਰ ਸਮਝਾ ਦੇਗੀ ਬਈ ਵਸਤੂਆਂ ਦੀ ਥੁੜ ਨੂੰ ਲੈ ਕੇ ਦੂਜਿਆਂ ਨਾਲ ਆਪਣੇ ਆਪ ਨੂੰ ਤੁਲਨਾ ਕਰਕੇ ਛੋਟਾ ਮਹਿਸੂਸ ਕਰਕੇ ਜਿਹੜੇ ਝੋਰੇ ਨੇ ਉਹ ਤੇਰੇ ਝੋਰੇ ਗੁਰੂ ਆਪਣੀ ਵਿਚਾਰ ਨਾਲ ਹੀ ਖਤਮ ਕਰ ਦੇਗਾ। ਮਹਾਰਾਜ ਸਾਡੇ ਚ ਮਤਭੇਦ ਹੋ ਗਿਆ ਹੈ। ਮਤਭੇਦ ਇਹ ਹੈ ਵੀ ਇੱਕ ਜਣਾ ਕਹਿ ਰਿਹਾ ਵੀ ਗੁਰਬਾਣੀ ਦਾ ਪਾਠ ਕਰ ਲਿਆ ਜਾਂ ਸੁਣ ਲਿਆ, ਬਸ ਕੰਮ ਖਤਮ ਹੋ ਗਿਆ, ਠੀਕ ਹੈ, ਇੰਨਾ ਹੀ ਕਾਫੀ ਹੈ। ਦੂਜਾ ਸਿੱਖ ਕਹਿਣ ਲੱਗਾ ਵੀ ਨਹੀਂ, ਜਦੋਂ ਤੱਕ ਕੀਰਤਨ ਨਾ ਕਰੀਏ, ਕੀਰਤਨ ਨਾ ਸੁਣੀਏ, ਉਦੋਂ ਤੱਕ ਬਾਤ ਨਹੀਂ ਬਣਦੀ। ਤੇ ਭਾਈ ਕਦਾਰਾ ਕਹਿਣ ਲੱਗੇ ਜੀ ਮੇਰਾ ਵਿਚਾਰ ਹੈ ਵੀ ਸ਼ਬਦ ਵਿਚਾਰ ਬੜੀ ਜ਼ਰੂਰੀ ਹੈ, ਕਥਾ ਬੜੀ ਜ਼ਰੂਰੀ ਹੈ। ਸਤਿਗੁਰੂ ਤੁਸੀਂ ਸ਼ੰਕਾ ਨਿਵਿਰਤ ਕਰੋ, ਦੁਬਧਾ ਦੂਰ ਕਰੋ। ਤਾਂ ਸਤਸੰਗਤ ਉੱਥੇ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਉਹ ਕੰਨ ਤੇ ਮਨ ਦੋਵੇਂ ਦੇ ਕੇ ਸੁਣਿਓ, ਸਾਡੇ ਭਰਮ ਦੂਰ ਹੋਣ। ਮਹਾਰਾਜ ਕਹਿਣ ਲੱਗੇ ਇਹਨਾਂ ਤਿੰਨਾਂ ਦਾ ਹੀ ਮਹੱਤਵ ਹੈ, ਗੁਰਬਾਣੀ ਪਾਠ ਦਾ ਆਪਣਾ ਮਹੱਤਵ ਹੈ, ਪਰ ਉਹ ਇਸ ਤਰ੍ਹਾਂ ਜਿਵੇਂ ਖੂਹ ਦੀ ਖੇਤੀ ਹੈ। ਹੁਣ ਇਹ ਉਦਾਹਰਣ ਟਾਵਿਆਂ ਨੂੰ ਸਮਝ ਆਵੇਗੀ, ਜਿਨ੍ਹਾਂ ਨੇ ਖੂਹ ਵੇਖੇ ਨਹੀਂ ਉਹਨਾਂ ਲਈ ਤੇ ਔਖਾ ਹੈ। ਖੂਹ ਦੀਆਂ 2-3 ਸਮੱਸਿਆ ਹੁੰਦੀਆਂ ਸਨ। ਇੱਕ ਤੇ ਬੜੇ ਸੀਮਤ ਖੇਤਾਂ ਨੂੰ ਉਹ ਸਿੰਚ ਸਕਦਾ ਕਿਉਂਕਿ ਮਸ਼ੀਨਰੀ ਨਹੀਂ ਸੀ ਹੁੰਦੀ, ਪਸ਼ੂ ਚੁੱਪਦੇ ਸਨ। ਦੂਜਾ ਇਹ ਵੀ ਉਹ ਥੋੜਾ ਥੋੜਾ ਪਾਣੀ ਟਿੰਡਾਂ ਚੋਂ ਆਉਂਦਾ, ਆੜ ਊੜ ਵੀ ਕਈ ਵਾਰ ਪੀ ਜਾਂਦੀ ਸੀ। ਤੇ ਤੀਜਾ ਇਹ ਵੀ ਜਿਸ ਪੱਤਣ ਤੇ ਖੂਹ ਹੈ, ਜੇ ਉਦੋਂ ਉੱਚੇ ਖੇਤ ਤੇ ਪਾਣੀ ਲਾਣਾ ਤੇ ਖੂਹ ਦਾ ਪਾਣੀ ਉੱਥੇ ਨਹੀਂ ਸੀ ਪਹੁੰਚਦਾ, ਪਰ ਪਾਣੀ ਹੁੰਦਾ ਸੀ ਉਹਦੇ। ਸੀਮਤ ਜੀ ਖੇਤੀ ਨੂੰ ਉਹ ਸਿੰਚ ਦਿੰਦਾ ਸੀ। ਇਹ ਗੁਰਬਾਣੀ ਦਾ ਪਾਠ ਕਿਸੇ ਖੂਹ ਦੀ ਖੇਤੀ ਵਰਗਾ ਹੈ। ਮਹਾਰਾਜ ਕੀਰਤਨ, ਕਿਆ ਬਾਤ ਹੈ! ਆਖਣ ਲੱਗੇ ਕੀਰਤਨ ਇਸ ਤਰ੍ਹਾਂ ਹੈ ਜਿਵੇਂ ਮੋਹਲੇ ਤਾਰ ਮੀਂਹ ਪੈ ਰਿਹਾ ਹੋਵੇ। ਜਦੋਂ ਮੀਂਹ ਪੈਂਦਾ ਹੈ
ਉਹ ਨੀਵੇਂ ਖੇਤ ਵਿੱਚ ਵੀ ਪੈਂਦਾ, ਉੱਚੇ ਖੇਤ ਵਿੱਚ ਵੀ ਪੈਂਦਾ, ਗਰੀਬ ਦੇ ਖੇਤ ਵਿੱਚ ਵੀ ਪੈਂਦਾ, ਅਮੀਰ ਦੇ ਖੇਤ ਵਿੱਚ ਵੀ ਪੈਂਦਾ, ਸਾਰੀਆਂ ਥਾਵਾਂ ਤੇ ਪੈਂਦਾ। ਚਾਰ ਸ਼ਫੇਰੇ ਉਹ ਕਦੀ ਅਸੀਂ ਸਾਧ ਸੰਗ ਨੋਟਿਸ ਨਹੀਂ ਕੀਤਾ, ਅਸੀਂ ਬਨਸਪਤੀ ਦੇ ਇੱਕ ਇੱਕ ਪੱਤੇ ਨੂੰ ਥੋੜਾ ਧੋ ਸਕਦੇ ਹਾਂ, ਪਰ ਜਦੋਂ ਬਾਰਿਸ਼ ਹੁੰਦੀ ਹੈ ਉਹ ਇੱਕ ਇੱਕ ਪੱਤੇ ਨੂੰ ਧੋ ਜਾਂਦਾ। ਵੱਡੀਆਂ ਵੱਡੀਆਂ ਇਮਾਰਤਾਂ ਜਿੱਥੇ ਕਿਸੇ ਦਾ ਹੱਥ ਨਾ ਅੱਪੜੇ ਉਹਨਾਂ ਨੂੰ ਵਾਸ਼ ਕਰ ਜਾਂਦਾ, ਸਾਰਾ ਬ੍ਰਹਿਮੰਡ ਸਾਫ਼ ਹੋ ਜਾਂਦਾ। ਕੁੱਲ ਮਿਲਾ ਕੇ ਖੁਸ਼ੀ ਹੁੰਦੀ ਹੈ। ਹਜ਼ੂਰ ਨੇ ਐਲਾਨੀਆਂ ਕਿਹਾ, ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਪਰ ਇੱਕ ਸਮੱਸਿਆ ਹੈ, ਹਜ਼ੂਰ ਕਹਿਣ ਲੱਗੇ ਕੀ? ਆਖਣ ਲੱਗੇ ਸਮੱਸਿਆ ਇਹ ਹੈ ਵੀ ਜਦੋਂ ਮੀਂਹ ਪੈ ਕੇ ਹਟ ਜਾਏ ਤੇ ਉੱਚੀਆਂ ਥਾਵਾਂ ਦਾ ਪਾਣੀ ਵੀ ਰਿੜ ਕੇ ਨੀਵੀਆਂ ਥਾਵਾਂ ਤੇ ਆ ਜਾਂਦਾ ਹੈ ਤੇ ਉੱਚੇ ਥਾਂ ਫਿਰ ਸੁੱਕੇ ਦੇ ਸੁੱਕੇ ਰਹਿ ਜਾਂਦੇ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾ, ਖਾਲੀ ਚੱਲੇ ਧਨੀ ਸਿਉ ਟਿੱਬੇ ਜਿਉ ਮੀਆਂ। ਪਰ ਉਂਝ ਸੁਣੋ ਵਿਸਾਲ, ਕੀਰਤਨ ਕਰਨ ਮੇਘ ਕੀ ਵਰਖਾ, ਵਰਖਾ ਜਲ ਹੋਏ ਜੀਵਨ ਹਰਖਾ, ਖੇਤੀ ਜੈ ਕੈ ਹਰੀਅਲ ਹੋਏ, ਸਾਬਤ ਦਾਣਾ ਤਿੰਨ ਮੈਂ ਜੋਏ। ਇਹ ਜਿਹੜੀ ਕੀਰਤਨ ਜਦੋਂ ਹੁੰਦਾ ਹੈ ਤੇ ਇਸ ਤਰ੍ਹਾਂ ਹੁੰਦਾ ਜਿਵੇਂ ਮੋਹਲੇ ਤਾਰ ਮੀਂਹ ਪੈ ਰਿਹਾ, ਔਰ ਜਿਵੇਂ ਮੀਂਹ ਪੈਣ ਨਾਲ ਹਰਿਆਵਲ ਹੁੰਦੀ ਹੈ ਇਸ ਤਰ੍ਹਾਂ ਹਿਰਦੇ ਖਿੜਦੇ ਨੇ। ਪਰ ਟਾਵੇਂ ਟਾਵੇਂ ਹੰਕਾਰੀ ਹਿਰਦੇ, ਗੱਲ ਸਮਝ ਨਹੀਂ ਆਉਂਦੀ, ਆਈ ਗਈ ਵੀ ਹੋ ਜਾਂਦੀ। ਮਹਾਰਾਜ ਕਥਾ ਬਾਰੇ ਵੀ ਬਖਸ਼ਿਸ਼ ਕਰੋ। ਤਾਂ ਹਜ਼ੂਰ ਕਹਿਣ ਲੱਗੇ, ਸੁਣੋ ਵਿਸਾਲ ਕਥਾ ਕੋ ਫਲ ਹੈ, ਚੱਜਾ ਕਦੇ ਨਾ ਝੂਰੈ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਇਹ ਮੂਰਖ, ਤੂੰ ਗੁਰੂ ਦਾ ਉਪਦੇਸ਼ ਸੁਣ ਕੇ ਵੇਖ ਲੈ, ਤੇਰੇ ਝੋਰੇ ਮੁੱਕ ਜਾਣਗੇ, ਅਜਮਾ ਕੇ ਵੇਖ ਲੈ। ਸੁਣੋ ਵਿਸਾਲ ਕਥਾ ਕੋ ਫਲ ਹੈ, ਝਰੀ ਲਾਗ ਬਰਖਤ ਜਿਮ ਜਲ ਹੈ। ਇੱਕ ਹੁੰਦਾ ਮੋਹਲੇ ਤਾਰ ਮੀਂਹ ਤੇ ਗੁਰਮੁਖੋ ਇੱਕ ਹੁੰਦਾ ਝੜੀ, ਦੋ ਦਿਨ ਚਾਰ ਦਿਨ ਪੰਜ ਦਿਨ ਥੋੜਾ ਥੋੜਾ ਨਿੱਕਾ ਨਿੱਕਾ ਮੀਂਹ ਪੈ ਗਿਆ, ਫਿਰ ਹਟ ਗਿਆ, ਫਿਰ ਪੈ ਗਿਆ, ਫਿਰ ਹਟ ਗਿਆ। ਤੇ ਮੋਟੇ ਮੋਟੇ ਜਿਹੜੇ ਲੈਂਟਰ ਨੇ ਉਹ ਵੀ ਸਿਮਣ ਲੱਗ ਪੈਂਦੇ ਨੇ, ਕੋਠੇ ਚੋਣ ਲੱਗ ਪੈਂਦੇ ਨੇ। ਇਸ ਤਰ੍ਹਾਂ ਇਹ ਜਿਹੜੀ ਕਥਾ ਏ, ਇਹ ਹੌਲੀ ਹੌਲੀ ਸਹੀਜੇ, ਹਾਲਾਂਕਿ ਹੁਣ ਕਥਾ ਦਾ ਟ੍ਰੈਂਡ ਬਦਲ ਗਿਆ। ਕਥਾ ਨੂੰ ਸਹਿਜ ਵਿੱਚ ਕਰੀਏ ਵੀ ਨਾ ਤੇ ਉਹ ਆਪਣੇ ਹਿਸਾਬ ਨਾਲ ਚੱਕ ਦਿੰਦੇ ਨੇ, ਵਾਜ ਵੀ ਨਹੀਂ, ਏਦਾਂ ਨਹੀਂ ਹੋਣੀ ਚਾਹੀਦੀ, ਏਦਾਂ ਹੋਣੀ ਚਾਹੀਦੀ ਹੈ ਕਥਾ। ਖਿਮਾ ਕਰਨਾ, ਤੁਸੀਂ ਪੰਥ ਦੇ ਵਾਰਸ ਹੋ, ਮੈਂ ਤੇ ਚੌਂਕੀਦਾਰ ਹਾਂ। ਜਿੰਨੀ ਕੁ ਮੈਨੂੰ ਸਮਝ ਆਈ ਹੈ, ਲੈਕਚਰ ਵਿੱਚ ਤੇ ਕਥਾ ਵਿੱਚ ਇੱਕ ਫਰਕ ਹੁੰਦਾ ਹੈ। ਕਥਾ ਸਹਿਜ ਵਿੱਚ ਹੁੰਦੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਹ ਜਿਹੜੀ ਸ਼ਬਦ ਦੀ ਵਿਚਾਰ ਏ, ਇਹ ਏਦਾਂ ਨਹੀਂ ਹੋਣੀ ਚਾਹੀਦੀ ਬਈ ਇੱਥੇ ਮੈਂ ਬੋਲ ਰਿਹਾ ਤੇ ਤੁਸੀਂ ਜੋੜਾ ਉੱਥੇ ਲਾ ਰਹੇ ਹੋ ਤੇ ਤੁਹਾਨੂੰ ਲੱਗੇ ਵੀ ਭਾਈ ਕਿਸੇ ਨਾਲ ਲੜਨ ਡਿਆ। ਇਹ ਸਹਿਜ ਵਿੱਚ ਹੋਣੀ ਚਾਹੀਦੀ ਹੈ, ਤੇ ਸਹਿਜ ਵਿੱਚ ਤਾਂ ਹੋਵੇਗੀ ਜੇ ਤੁਸੀਂ ਵੀ ਸਹਿਯੋਗ ਦਿਓਗੇ, ਤੁਹਾਡਾ ਸਿਸਟਮ ਵੀ ਉਸ ਤਰ੍ਹਾਂ ਦਾ ਹੋਵੇਗਾ। ਇਹ ਰੌਲਾ ਨਹੀਂ, ਰੌਲਾ ਕਥਾ ਨਹੀਂ ਹੁੰਦੀ। ਕਈ ਵਾਰਾਂ ਵਾਹਿਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਕਿਸੇ ਨੂੰ ਮਾਣ ਦੇ ਦਿੰਦਾ, ਕਿਸੇ ਦਾ ਅੰਦਾਜ਼ ਇਸ ਤਰ੍ਹਾਂ ਦਾ ਹੁੰਦਾ, ਸਾਨੂੰ ਫਿਰ ਲੱਗਦਾ ਵੀ ਸਾਰਿਆਂ ਦਾ ਹੀ ਏਦਾਂ ਹੋਣਾ ਚਾਹੀਦਾ। ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਸਟਾਈਲ ਦੱਸਦੇ ਨੇ ਉਹ ਇੱਕ ਵਾਰੀ ਮੇਰੀ ਬੇਨਤੀ ਮੰਨੋ, ਤੁਸੀਂ ਵੀ ਆਖੋ

ਤਰ੍ਹਾਂ ਜਿਹੜੀ ਆਤਮਕ ਜੀਵਨ ਦੀ ਫਸਲ ਹੈ ਉਹਦੇ ਵਿੱਚ ਇਹ ਚਿਮ ਚਿਮ ਅੰਮ੍ਰਿਤ ਧਾਰਾ ਜਿਹੜੀ ਹੈ ਬੜੀ ਕਾਰਗਰ ਹੁੰਦੀ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਉਹਦਾ ਆਪਣਾ ਮੁਕਾਮ ਹੈ, ਉਹ ਤੇ ਮੋਹਲੇ ਧਾਰਮੀ ਹੈ, ਬਨਸਪਤੀ ਵੀ ਧੋਣੀ ਹੈ, ਇਮਾਰਤਾਂ ਵੀ ਧੋਣੀਆਂ ਨੇ, ਆਕਾਸ਼ ਵੀ ਸਾਫ਼ ਕਰਨਾ ਹੈ, ਉਹਦੀ ਆਪਣੀ ਭੂਮਿਕਾ ਹੈ, ਪਰ ਇਹ ਸਤਿਗੁਰੂ ਦੇ ਉਪਦੇਸ਼ ਦੀ ਆਪਣੀ ਭੂਮਿਕਾ ਹੈ। ਇਸ ਲਈ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅੱਜ ਸਤਿਗੁਰੂ ਗੁਰੂ ਅਮਰਦਾਸ ਰਹਿਮਤ ਕਰ ਰਹੇ ਨੇ, ਚੱਜੈ ਕਦੇ ਨਾ ਝੂਰੈ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ, ਤੂੰ ਸੁਣ ਕੇ ਵੇਖ। ਇਹਨੂੰ ਸਮਝਣ ਲਈ ਇੰਜ ਕਹੋ ਵੀ ਤੂੰ ਸੁਣ ਕੇ ਅਜਮਾ ਲੈ, ਤੂੰ ਵੀ ਮੰਨ ਜਾਏਗਾ ਵੀ ਮੈਂ ਸਤਿਗੁਰੂ ਦਾ ਉਪਦੇਸ਼ ਸੁਣ ਕੇ ਮੇਰੇ ਝੋਰੇ ਮੁੱਕ ਗਏ ਨੇ, ਜਿਹੜਾ ਮੈਨੂੰ ਥੋੜਾ ਲੱਗਦਾ ਸੀ ਉਹ ਜ਼ਿਆਦਾ ਲੱਗਣ ਲੱਗ ਪਿਆ, ਜਿਹੜੇ ਮੈਨੂੰ ਜਮ ਲੱਗਦੇ ਸਨ ਉਹ ਮੈਨੂੰ ਹੁਣ ਰੱਬ ਦਾ ਰੂਪ ਦਿਸਦੇ ਨੇ। ਜਮ ਤੇ ਉਲਟ ਪਏ ਹੈ ਰਾਮ, ਦੁੱਖ ਬਿਨਸੇ ਸੁੱਖ ਕੀਓ ਬਿਸ਼ਰਾਮ, ਬੈਰੀ ਉਲਟ ਪਏ ਹੈ ਮੀਤਾ, ਸਾਕਤ ਉਲਟ ਸੁਜਨ ਪਏ ਚੀਤਾ, ਅਬ ਮੋਇ ਸਰਬ ਕੁਸ਼ਲ ਕਰ ਜਾਣਿਆ, ਸ਼ਾਂਤ ਪਈ ਜਬ ਗੋਬਿੰਦ ਜਾਣਿਆ, ਤਨ ਮੈਂ ਹੋਤੀ ਕੋਟ ਉਪਾਦ, ਉਲਟ ਪਈ ਸੁੱਖ ਸਹਿਜ ਸਮਾਧ, ਆਪ ਪਛਾਣੇ ਆਪੇ ਆਪ, ਰੋਗ ਨਾ ਵਿਆਪੇ ਤੀਨੋ ਤਾਪ, ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਤੂੰ ਆਪ ਅਜਮਾ ਕੇ ਵੇਖ ਲੈ। ਇਸ ਪਵਿੱਤਰ ਬੰਦ ਦਾ ਜਿਹੜਾ ਦੂਜਾ ਹਿੱਸਾ ਹੈ ਉਹ ਵੀ ਮੈਂ ਤੁਹਾਡੇ ਚਰਨਾਂ ਚ ਰੱਖ ਦਿਆਂ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਵੇਖੋ ਨਿਗੁਰਾ ਹੋਣਾ ਬਹੁਤ ਬੁਰੀ ਗੱਲ ਹੈ, ਮਨੁੱਖ ਗੁਰੂ ਵਾਲਾ ਹੋਣਾ ਚਾਹੀਦਾ। ਦੋ ਗੱਲਾਂ ਨੇ, ਇੱਕ ਤੇ ਇਹ ਹੈ ਵੀ ਨਿਗੁਰਾ ਹੋਣਾ ਚੰਗੀ ਗੱਲ ਨਹੀਂ, ਗੁਰੂ ਵਾਲਾ ਹੋਣਾ ਚਾਹੀਦਾ। ਦੂਜੀ ਗੱਲ ਇਹ ਵੀ ਪੂਰਾ ਗੁਰੂ ਹੋਣਾ ਚਾਹੀਦਾ, ਅਧੂਰਾ ਨਹੀਂ ਹੋਣਾ ਚਾਹੀਦਾ। ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਗੁਰੂ ਉਹ ਬਣਾਓ ਬਈ ਹੁਣ ਉਹਨੂੰ ਬਣਾ ਲਿਆ ਤੇ ਪਰਤ ਕੇ ਫਿਰ ਕਿਸੇ ਨੂੰ ਗੁਰੂ ਨਾ ਬਣਾਉਣਾ ਪਏ। ਉਹ ਗੱਲ ਸਮਝਣ ਲਈ ਕਿਸੇ ਸੱਜਣ ਨੇ ਬੜੀ ਸੋਹਣੀ ਗੱਲ ਲਿਖੀ ਹੈ ਵੀ ਕੋਈ ਬੀਬਾ ਬਿਰਧ ਅਵਸਥਾ ਵਿੱਚ ਚਲੀ ਗਈ ਕਿਸੇ ਮਹਾਂਪੁਰਸ਼ ਕੋਲ, ਹੁਣ ਤੇ ਚਲੋ ਸਾਨੂੰ ਲੋੜ ਹੀ ਨਹੀਂ ਕਿਸੇ ਕੋਲ ਜਾਣ ਦੀ, ਹੁਣ ਤੇ ਗੱਲ ਹੀ ਮੁੱਕ ਗਈ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਉਂਝ ਗੱਲ ਸਮਝਣ ਲਈ ਗਾਥਾ ਹੈ ਵੀ ਉਹ ਚਲੀ ਗਈ ਤੇ ਉਹ ਕਹਿਣ ਲੱਗੇ ਵੀ ਬੀਬਾ ਦੱਸੋ ਕਿਵੇਂ ਆਏ ਹੋ। ਆਖਣ ਲੱਗੇ ਜੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਉਹ ਕਹਿਣ ਲੱਗੇ ਵੀ ਤੁਹਾਡੀ ਉਮਰ ਤੇ ਕਾਫੀ ਲੱਗਦੀ ਹੈ ਤੇ ਤੁਸੀਂ ਪਹਿਲਾਂ ਗੁਰੂ ਨਹੀਂ ਧਾਰਨ ਕੀਤਾ? ਕਹਿਣ ਲਈ ਕੀਤਾ ਸੀ, ਮੈਂ ਛੋਟੀ ਜਿਹੀ ਸਾਂ ਤੇ ਮੇਰੇ ਮਾਤਾ ਪਿਤਾ ਨੇ ਗੁਰੂ ਧਾਰਨ ਕੀਤਾ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਗਈ ਸਾਂ ਤੇ ਅਸਾਂ ਸਾਰਿਆਂ ਨੇ ਗੁਰੂ ਧਾਰਨ ਕੀਤਾ ਸੀ। ਬੀਬਾ ਫਿਰ ਹੁਣ ਕੀ ਲੋੜ ਹੈ? ਆਖਣ ਲੱਗੀ ਜੀ ਮੇਰਾ ਵਿਆਹ ਹੋ ਗਿਆ, ਮੇਰਾ ਪਤੀ ਵੀ ਨਗੁਰਾ ਸੀ, ਜਿਹਨੂੰ ਮੈਂ ਗੁਰੂ ਧਾਰਨ ਕੀਤਾ ਸੀ ਮਾਤਾ ਪਿਤਾ ਨਾਲ, ਉਹ ਵੀ ਗੁਜ਼ਰ ਗਿਆ, ਫਿਰ ਅਸੀਂ ਪਤੀ ਪਤਨੀ ਨੇ ਇੱਕ ਹੋਰ ਗੁਰੂ ਧਾਰਨ ਕੀਤਾ। ਤੇ ਉਹ ਕਹਿਣ ਲੱਗੇ ਵੀ ਉਸ ਗੁਰੂ ਦਾ ਕੀ ਬਣਿਆ? ਕਹਿਣ ਲੱਗੀ ਉਹ ਵੀ ਮਰ ਗਿਆ, ਹੁਣ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ। ਉਹ ਕਹਿਣ ਲੱਗਾ ਵੀ ਨਹੀਂ, ਮਿਹਰਬਾਨੀ ਕਰ, ਦੂੰ ਦਾ ਤੇ ਤੂੰ ਪਹਿਲਾਂ ਕੰਮ ਕਰ ਚੁੱਕੀ ਹੈ, ਹੁਣ ਤੂੰ ਮੇਰਾ ਕੰਮ ਕਰੇਂਗੀ। ਆ ਮੈਂ ਤੈਨੂੰ ਇਸ ਤਰ੍ਹਾਂ ਦੇ ਗੁਰੂ ਕੋਲ ਲੈ ਕੇ ਚੱਲਣਾ ਜਿਹੜਾ ਕਦੀ ਮਰਦਾ ਹੀ ਨਹੀਂ ਗਾ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਸੋ ਧਿਆਨ ਧਰੋ ਜੇ ਬੌਰ ਨਾ ਧਰਨਾ, ਧਿਆਨ ਲਾਣਾ ਹੈ, ਮੈਡੀਟੇਸ਼ਨ ਕਰਨਾ ਹੈ, ਤੇ ਇਸ ਤਰ੍ਹਾਂ ਕਰੋ ਬਈ ਫਿਰ ਝੰਝਟ ਹੀ ਮੁੱਕ ਜਾਏ ਰੋਜ਼ ਦਾ। ਸੱਚੀ ਮੁੱਚੀ ਮੈਡੀਟੇਸ਼ਨ ਕਰ ਹੀ ਲਓ, ਸਮੱਗਰ ਇਕਾਗਰਤਾ ਨਾਲ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਜਾਓ, ਗੱਲ ਖਤਮ। ਸੋ ਪਦ ਰਵੋ ਜੇ ਬੌਰ ਨਾ ਰਵਣਾ, ਉਸ ਮਰਾਤਬੇ ਤੇ ਪਹੁੰਚ ਜਾਓ ਵੀ ਪਰਤ ਕੇ ਕਿਸੇ ਮਰਾਤਬੇ ਦੀ ਇੱਛਾ ਹੀ ਨਾ ਰਵੇ। ਔਰ ਐਸੇ ਮਰੋ ਜੇ ਮੌਰ ਨਾ ਮਰਨਾ, ਇਸ ਤਰੀਕੇ ਨਾਲ ਆਪਣੇ ਆਪੇ ਨੂੰ ਅੰਦਰੋਂ ਮਾਰ ਲਓ ਵੀ ਪਰਤ ਕੇ ਜਨਮ ਮਰਨ ਦੇ ਚੱਕਰ ਚ ਪੈਣਾ ਹੀ ਨਾ ਪਵੇ। ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਸੋ ਧਿਆਨ ਧਰੋ ਜੇ ਬੌਰ ਨਾ ਧਰਨਾ, ਐਸੇ ਮਰੋ ਜੇ ਬੌਰ ਨਾ ਮਰਨਾ, ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮੈਂ ਨਾਵੋ, ਲੋਚਾ ਸੰਸਰ ਇਹ ਵਿਵਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾ, ਆਪ ਤੇਜ ਬਾਏ ਪ੍ਰਿਥਮੀ ਆਕਾਸ਼ਾ।

ही रहत रहो हर पासा, कह कबीर निरंजन ते आवो तित कर जाओ जे बौर ना आवो। सतगुर बाजो गुर नहीं कोई, नगुरे का है नाओ बुरा। अच्छा हुण कौन सच्चा है, कौन झूठा है, कौन असली है, कौन नकली है? मैनू लगता है ये विचार जिहड़ी है निरार्थक है, क्योंकि सानू हुण जरूरत नहीं। साडे कोल श्री गुरु ग्रंथ साहब ने गुरु वाले बन की विधि की है। मैं बचे हुए अपने मिनटा विच बेनती करदे आ, क्योंकि अज इस तरह की विध बन गई है, मैनू शब्द विचार इजाजत दे रही है। अज की तरीक विच किसे नगुरे दे मन विच ये उमा पैदा होवे भी मैं मी नगुरेपन की झूठ नू उतारना है, तो उहदी विधि की है? वह ग्रंथ साहब की हजूरी विच पंथ कोल पेश होवेगा। पंज प्यारे पंथ ने उहनू खंडे की पौल छकाणगे, रहत प्रचंड करनगे, वह गुरु वाला बन जाएगा। हुण मैं प्रैक्टिकल थोड़ी जी बेनती करा, तुहाडे चो जिहड़े जिहड़े गुरु के जहाजे चढ़े ने नमस्कार है, जिहड़े जिहड़े अजे यको तकी कर रहे ने उहनां नू बेनतियां ने। साढ़े दो तीन पज हुंदे ने। एक तो यह हुंदा है वी वेखो जी, अमृत तो बंदे दे अंदर ही हुंदा है, बाहरों ककार पाण नाल की हो जांदा है। ते तू जदों जॉब ते जांदा उदों क्या कर? वेखो जी, जॉब ते अंदर ही हुंदी है, जॉब ते जाण दी की लोड़ है? उत्थे तो इदां नहीं कहिंदा, उत्थे तो भज भज के जाना है। वेखो जी, खाने का की हुंदा है? खाना तो अंदर ही हुंदा है, बाहरों खाना खाण दी की लोड़ हुंदी है? इदां नहीं हुंदा। अंदरले का अपना महात्म हुंदा है, बाहरले का अपना महात्म हुंदा है। इहदे च कोई शक नहीं भी अमृत साडे अंदर ही है। अंतर अमृत खूटा भरिया, शब्द काढ पीए पनिहारी। जिन्हां जिन्हां ने नहीं छकिया वह जरूर इत्थे बैठे दूर बैठे जिहड़े सरवण कर रहे हो, मेरी बेनती वल ध्यान दे। अज बाहरों अमृत छकन की फिर की लोड़ है? घर ही मैं अमृत भरपूर है, मनमुखा साध ना पाया, ज्यों कस्तूरी मिर्ग ना जाने भ्रम दा भरम पलाया। नौ निध अमृत प्रभ का नाम, देही मैं इसका विश्राम। सारे प्रमाण सिद्ध करते ने भी आत्मक जीवन देन वाला नाम जल साडे अंदर है। फिर प्रश्न हो सकता है भी बाहरों छकन की की जरूरत है? उहदी जरूरत है। किवें? एक मातड़ साथी सन, भले समय सन, उन्हां दे घर नलका कोई नहीं सी, उह किसे दे नलके तो पानी लियांदे सन। हुण उहदी हत्थी भी कसदी सी, किल भी कसदे सन, उहदी भोकी भी कदी कदाई बदलनी पैंदी सी, ते उह कई वार झिड़क दिंदे हन भी तुसीं हिस्सा ते पांदे नहीं, पानी भरन सारा दिन नलके नूं चंबड़े रहिंदे हो। उहनां दे मन विच वी रीझ सी भी किते आर पार करके नलका अपना लवाउणा है। माया कट्ठी कर ली, मिस्त्री नाल गलबात कीती, उहने वलेवा लै आंदा। उदों एक दो पाइप ही पैंदे सन, दस दस फुट दे नलका लग जांदा। सवेरे आउंदे सन, लोडे वेले ला के चले जां, पानी बड़ा उत्ते हुंदा सी। उहने नलका लाया, हत्थी कस दित्ती, साइकल दे उत्ते अपना किट लद के ते उह तुर पिया। हुण परिवार बड़ा खुश है, अगले दिन सवक्ते उठे अपनियां अपनियां बाल्टियां लै के, भी अज सानू किसे दे घर नहीं जाना पैना, साडा अपना नलका है। पर जिवें जाके हत्थी गेड़न लगे, ज्यों गेड़न लगे, ज्यों गेड़न लगे, पानी आवे ही कोई ना। ये की बनया? एक जने साइकल चुकिया मिस्त्री कोल, मिस्त्री साहब नलके च पानी नहीं आ रहा। वह कहन लगा, माफ करना, मैनू आउन लग्या काली च, दसना चेता नहीं रहा। इस तरह करो, एक दो बाल्टियां पानी दियां लिया के ना कितों उत्तों पा दिओ, फिर गेड़ना शुरू कर दिओ, पानी आ जाएगा। मिस्त्री जी, तुसीं चंगी गल कर दिओ, जे किसी के घरों भी पानी लिया है तो अपने घर नलका लवाण की की जरूरत है? वह कह लगे, नहीं रोज नहीं लिया, अज लिया है, उपरों पा दो, नलका गेड़ना शुरू कर दो, पानी आ जाएगा। दिहाड़ी सारी तुसी उन्हों वरतते रहोगे, कोई पीएगा, कोई नहाएगा, कोई पशुआ पियाएगा, कोई बच्चे शरारत करे, चंबड़े रहनगे। यदा जोड़ा हेठला पानी उतरे आया है, वह उतले पानी संगम हो जाएगा, पानी आना शुरू हो जाएगा। रोज नहीं पाना पैना, बस अज पा दो, फिर रोज पानी थोड़े अपने नलके च ही आएगा। अमृत अंदर ही है, पर वो इधर उधर भटकन करके, सुरत बिरत होर पासे जान करके, वो इन्ना उतर गया भी कलगियां वाले पातशाह ने पांच चुले मुखारबिंद विच, पांच चुले नेत्रां विच, पांच चुले शीस विच पा के, पंथ जी ध्यान दिया जे, सतारा वार गज के आख्या, वाहे गुरु जी का खालसा, वाहे गुरु जी की फतेह।
ਨਲਕੇ ਦੇ ਹੇਠਾਂ ਹੀ ਪਾਣੀ ਹੁੰਦਾ ਹੈ, ਪਰ ਪ੍ਰਗਟ ਕਰਨ ਲਈ ਪਹਿਲੇ ਦਿਨ ਉਹਨੂੰ ਉੱਤੋਂ ਵੀ ਪਾਉਣਾ ਪੈਂਦਾ। ਹੋਰ ਬੇਨਤੀ ਕਰਾਂ, ਅੰਮ੍ਰਿਤ ਅੰਦਰ ਹੀ ਹੈ, ਛਕਣ ਦੀ ਕੀ ਲੋੜ ਹੈ। ਘਰ ਵਿੱਚ ਵਿਆਹ ਸੀ, ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾ ਬੁਰਾ, ਮੈਂ ਇਹਨੂੰ ਐਕਸਪਲੇਨ ਕਰ ਰਿਹਾ। ਤੇ ਭਲੇ ਸਮੇਂ ਸਨ, ਸੋਸ਼ਲ ਮੀਡੀਆ ਨਹੀਂ ਸੀ, ਇੰਸਟਾਗ੍ਰਾਮ, ਵਟਸਐਪ, ਫੇਸਬੁੱਕ, ਹੋਰ ਬੜੇ ਇਹਦੇ ਬਦਲ ਆ ਗਏ ਨੇ, ਕੁਛ ਨਹੀਂ ਸੀ। ਲੋਕ ਚਿੱਠੀਆਂ ਲਿਖਦੇ ਸਨ, ਇੱਕ ਯੈਲੋ ਕਲਰ ਦਾ ਹੁੰਦਾ ਸੀ, ਸਸਤਾ ਆ ਜਾਂਦਾ ਸੀ, ਇੱਕ ਸਕਾਈ ਬਲੂ ਹੁੰਦਾ ਸੀ, ਉਹਦੇ ਤੁਸੀਂ ਗੁਪਤ ਗੱਲ ਵੀ ਲਿਖ ਸਕਦੇ ਸੀ। ਮੈਂ ਬੜੀਆਂ ਚਿੱਠੀਆਂ ਲਿਖੀਆਂ, ਬੜਿਆਂ ਦੀਆਂ ਪੜ੍ਹੀਆਂ, ਜੇ ਕੋਈ ਗੁਜ਼ਰ ਜਾਏ ਨਾ, ਉਹ ਯੈਲੋ ਕਲਰ ਦਾ ਥੋੜ੍ਹਾ ਜਿਹਾ ਉੱਤੋਂ ਪਾੜਿਆ ਹੁੰਦਾ ਸੀ। ਅਨਪੜ੍ਹ ਬੰਦਾ ਵੀ ਸਮਝ ਜਾਂਦਾ ਵੀ ਭਾਣਾ ਕਿਤੇ ਨਾ ਕਿਤੇ ਵਰਤ ਗਿਆ। ਜਿਨ ਕੀ ਚੀਰੀ ਦਰਗ ਹੈ ਪਾਟੀ, ਤਿੰਨਾਂ ਮਰਨਾ ਪਾਈ। ਇਸੇ ਤਰ੍ਹਾਂ ਦਰਗਾਹ ਜਿਨ੍ਹਾਂ ਦੀ ਚਿੱਠੀ ਪਾਟ ਜਾਏ, ਉਹਨਾਂ ਨੂੰ ਤਾਂ ਫਿਰ ਮਰਨਾ ਹੀ ਪੈਂਦਾ ਨਾ। ਉਹ ਮਰੇ ਹੋਏ ਦੀ ਜਿਹੜੀ ਚਿੱਠੀ ਆਉਂਦੀ ਸੀ ਨਾ, ਥੋੜ੍ਹੀ ਪਾਟੀ ਹੁੰਦੀ। ਜਿਹੜੀ ਬੰਦ ਹੁੰਦੀ ਸੀ ਉਹਦੇ 'ਚ ਗੁਪਤ ਬਚਨ ਵੀ ਹੁੰਦੇ ਹਨ। ਘਰ 'ਚ ਵਿਆਹ ਸੀ, ਸੁਆਣੀ ਕਹਿਣ ਲੱਗੀ, ਜੀ ਵਿਆਹ ਨੇੜੇ ਆ ਗਿਆ ਤੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਲਿਖੋ। ਪੋਸਟ ਆਫਿਸ ਜਾ ਕੇ ਖੱਬਾ ਚਿੱਠੀਆਂ ਦਾ ਚੁੱਕ ਲਿਆਇਆ, ਸਾਰੇ ਜਦੋਂ ਪ੍ਰਸ਼ਾਦਾ ਪਾਣੀ ਛੱਕ ਕੇ ਸੌਂ ਗਏ, ਆਪਣੇ ਬੈੱਡਰੂਮ 'ਚ ਲੈ ਗਿਆ, ਲਿਖੀ ਗਿਆ ਲਿਖ ਤੋਂ ਫਲਾਣਾ ਸਿੰਘ ਅੱਗੇ ਫਲਾਣਾ ਸਿੰਘ, ਇਹ ਤੇ ਸਭ ਰਾਜੀ ਖੁਸ਼ੀ ਹੈ, ਤੁਹਾਡੀ ਰਾਜੀ ਖੁਸ਼ੀ ਪਰਮਾਤਮਾ ਪਾਸੋਂ ਨੇਕ ਚਾਹੁੰਦੇ। ਇਹ ਪੈਟ ਜੀ ਲੈਂਗੁਏਜ ਹੁੰਦੀ, ਮੈਨੂੰ ਡਾਢਾ ਚੇਤਾ। ਫਿਰ ਥੱਲੇ ਮਹਾਰਾਜ ਦੀ ਕਿਰਪਾ ਹੋਈ, ਬੱਚੇ ਦਾ ਵਿਆਹ ਹੈ, ਫਲਾਂ ਤਰੀਕ, ਫਲਾਂ ਦਿਨ, ਫਲਾਂ ਜਗ੍ਹਾ, ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਫਿਰ ਬਾਹਰ ਟੂ ਤੇ ਫਾਰਮ ਲਿਖ ਕੇ ਬੰਦ ਕਰ ਦਿੱਤੀ, ਫਿਰ ਦੂਜੀ ਚੱਕੀ ਉਹ ਕਰ ਦਿੱਤੀ, ਤੀਜੀ ਚੱਕੀ, ਲਿਖੀ ਗਿਆ, ਰੱਖੀ ਗਿਆ, ਲਿਖੀ ਗਿਆ, ਰੱਖੀ ਗਿਆ। ਪਰ ਜਦੋਂ ਅੱਬੜ ਵਾਏ ਕੀ ਹੋਇਆ ਵੀ ਇੱਕ ਚਿੱਠੀ ਦੇ ਬਾਹਰ ਟੂ ਵੀ ਲਿਖ ਦਿੱਤਾ, ਫਾਰਮ ਵੀ ਲਿਖ ਦਿੱਤਾ, ਵਿੱਚ ਕੁਛ ਵੀ ਨਹੀਂ ਲਿਖਿਆ, ਬੰਦ ਕਰਕੇ ਰੱਖ ਦਿੱਤੀ। ਲਿਖਦਾ ਗਿਆ ਅਖੀਰਲੀ ਚਿੱਠੀ, ਉਹਦੇ ਅੰਦਰ ਸਭ ਕੁਛ ਲਿਖ ਦਿੱਤਾ, ਬੰਦ ਵੀ ਕਰ ਦਿੱਤੀ। ਐਡਰੈਸ ਕਰਨ ਲੱਗਾ ਤੇ ਨੀਂਦਰ ਆ ਗਈ, ਪੈਨ ਇੱਧਰ ਡਿੱਗ ਪਿਆ, ਚਿੱਠੀ ਇੱਧਰ ਡਿੱਗ ਪਈ ਤੇ ਆਪ ਪਿੱਛੇ ਡਿੱਗ ਪਿਆ। ਸਵੇਰੇ ਸਵਾਣੀ ਨੇ ਉਠਾਇਆ, ਜੀ ਦਫ਼ਤਰ ਜਾਣ ਦਾ ਤੁਹਾਡਾ ਸਮਾਂ ਹੋ ਗਿਆ, ਉੱਠੋ। ਕਾਹਲੀ ਕਾਹਲੀ ਉੱਠ ਕੇ ਤਿਆਰ ਹੋ ਕੇ ਨੌਕਰ ਨੂੰ ਕਹਿਣ ਲੱਗਾ, ਚਿੱਠੀਆਂ ਸਾਰੀਆਂ ਚੁੱਕ ਕੇ ਪੋਸਟ ਕਰ ਦੇਈਂ। ਉਹਨੇ ਚੁੱਕ ਕੇ ਡੱਬੇ 'ਚ ਪਾ ਦਿੱਤੀਆਂ, ਡਾਕੀਆ ਆਇਆ, ਉਹਨੇ ਖੋਲ੍ਹਿਆ, ਖੋਲ੍ਹ ਕੇ ਸਾਰੀਆਂ ਚਿੱਠੀਆਂ ਜਿੱਧਰ ਜਿੱਧਰ ਜਾਣੀਆਂ ਸਨ ਉਹਨੇ ਅਲੱਗ ਅਲੱਗ ਝੋਲਿਆਂ 'ਚ ਪਾ ਦਿੱਤੀਆਂ। ਪਰ ਇੱਕ ਚਿੱਠੀ ਇਸ ਤਰ੍ਹਾਂ ਦੀ ਸੀ ਜਿਹਦੇ ਬਾਹਰ ਕੋਈ ਪਤਾ ਨਹੀਂ ਸੀ ਲਿਖਿਆ, ਨਾ ਟੂ ਨਾ ਫਰੋਮ। ਉਹਨੂੰ ਕਦੀ ਇੱਦਾਂ ਦੇਖਦਾ, ਕਦੀ ਇੱਦਾਂ ਦੇਖਦਾ, ਸੋਚਦਾ, ਔਰ ਸੋਚ ਸੋਚ ਕੇ ਉਹ ਚਿੱਠੀ ਉਹਨੇ ਡੱਬੇ ਵਿੱਚ ਰੱਖ ਦਿੱਤੀ। ਬਾਕੀ ਚਿੱਠੀਆਂ ਤੇ ਮੰਜ਼ਲਾਂ ਮਾਰਦੀਆਂ ਹੋਈਆਂ ਪਹੁੰਚ ਗਈਆਂ ਆਪਣੀ ਮੰਜ਼ਲ ਤੇ, ਡੈਸਟੀਨੇਸ਼ਨ ਤੇ, ਪਰ ਜਿਹਦੇ ਬਾਹਰ ਕੁਛ ਨਹੀਂ ਸੀ ਨਾ ਲਿਖਿਆ, ਉਹ ਡੱਬੇ ਵਿੱਚ ਪਈ ਪਈ ਸੜ ਗਈ। ਇਹ ਉਹ ਨੇ ਜਿਹੜੇ ਕਹਿੰਦੇ ਸਾਡੇ ਅੰਦਰ ਅੰਮ੍ਰਿਤ ਤੇ ਬਾਹਰੋਂ ਜ਼ਰੂਰਤ ਨਹੀਂ। ਪਰ ਇੱਕ ਚਿੱਠੀ ਉਹਨਾਂ 'ਚ ਹੋਰ ਸੀ, ਇਕਾਗਰਤਾ ਬਣਾਈ ਰੱਖਿਆ ਜੀ। ਉਹ ਕਿਹੜੀ ਸੀ? ਜਿਹਦੇ ਬਾਹਰ ਐਡਰੈਸ ਉਹਨੇ ਕਰ ਦਿੱਤਾ ਸੀ, ਅੰਦਰ ਲਿਖਣਾ ਚੇਤਾ ਨਹੀਂ ਸੀ ਰਿਹਾ, ਉਹ ਵੀ ਮੰਜ਼ਲ ਮਾਰਦੀ ਹੋਈ ਉੱਥੇ ਪਹੁੰਚ ਗਈ। ਉਹਨੇ ਮੱਥੇ ਨੂੰ ਲਾਈ, ਮੇਰੇ ਦੋਸਤ ਦੀ ਚਿੱਠੀ ਹੈ, ਚੁੰਮੀ। ਜਦੋਂ ਖੋਲ੍ਹੀ ਵਿੱਚ ਕੁਛ ਵੀ ਨਹੀਂ ਸੀ, ਊੜਾ ਐੜਾ, ਅਲਫ ਬੇ ਪੇ ਏ ਬੀ ਸੀ, ਕੁਛ ਨਹੀਂ, ਖਾਲੀ ਹੈ। ਉਹ ਚਿੱਠੀ ਮੰਜ਼ਲ ਤੇ ਪਹੁੰਚ ਕੇ ਵੀ ਕੁਛ ਨਹੀਂ ਸਵਾਰ ਸਕੀ, ਤੇ ਜਿਹਦੇ ਬਾਹਰ ਐਡਰੈਸ ਨਹੀਂ ਉਹ ਡੱਬੇ ਵਿੱਚ ਪਈ ਪਈ ਸੜ ਗਈ। ਪ੍ਰਵਾਨ ਕਿਹੜੀਆਂ ਚੜੀਆਂ? ਜਿਨ੍ਹਾਂ ਦੇ ਬਾਹਰ ਐਡਰੈਸ ਵੀ ਹੈ ਤੇ ਅੰਦਰ ਵਿਆਹ ਦਾ ਜ਼ਿਕਰ ਵੀ ਹੈ, ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਈਆਂ। ਤੇ ਜਿਨ੍ਹਾਂ ਦੇ ਬਾਹਰ ਪਤਾ ਨਹੀਂ ਸੀ, ਅੰਦਰ ਲਿਖਿਆ ਸੀ, ਉਹ ਡੱਬੇ 'ਚ ਪਈ ਰਹੀ। ਜਿਨ੍ਹਾਂ ਦੇ ਬਾਹਰ ਪਤਾ ਸੀ, ਅੰਦਰ ਕੁਝ ਨਹੀਂ ਸੀ, ਉਹ ਮੰਜ਼ਿਲ ਤੇ ਪਹੁੰਚ ਕੇ ਵੀ ਅਪ੍ਰਵਾਨ ਹੋ ਗਈ। ਇੱਕ ਉਹ ਜਿਹੜੇ ਕਹਿੰਦੇ ਜੀ ਅੰਮ੍ਰਿਤ ਸਾਡੇ ਅੰਦਰ ਹੈ, ਕਕਾਰਾਂ ਦੀ ਜ਼ਰੂਰਤ ਨਹੀਂ, ਉਹ ਉਸ ਡੱਬੇ ਵਿੱਚ ਪਏ ਜਿਵੇਂ ਚਿੱਠੀ ਸੜ ਜਾਂਦੀ ਹੈ, ਉਹ ਡੈਸਟੀਨੇਸ਼ਨ ਤੇ ਨਹੀਂ ਪਹੁੰਚਦੇ। ਤੇ ਇੱਕ ਉਹ ਮੇਰੇ ਵਰਗੇ ਜਿਨ੍ਹਾਂ ਦਾ ਸਰੂਪ ਪੂਰਾ ਪੱਕੇ ਗੁਰਸਿੱਖਾਂ ਵਾਲਾ ਤੇ ਅੰਦਰ ਸਿੱਖੀ ਨਾਮ ਦੀ ਦੂਰ ਦੂਰ ਦੀ ਕੋਈ ਚੀਜ਼ ਨਹੀਂ, ਉਹ ਦਰਗਾਹ ਵਿੱਚ ਪਹੁੰਚ ਕੇ ਵੀ ਖੋਟੇ ਸੱਟੀਆਂ ਬਾਰ ਬਾਰ ਦੇ ਮਾਂ ਵਾਕਾਂ ਅਨੁਸਾਰ ਅਪ੍ਰਵਾਨ ਹੋ ਜਾਂਦੇ ਨੇ। ਪ੍ਰਵਾਨ ਕੌਣ ਚੜ੍ਹਦਾ? ਜਿਉਂ ਨਿਰਮਲ ਬਾਹਰੋਂ ਨਿਰਮਲ, ਜਿਨ੍ਹਾਂ ਦੇ ਅੰਦਰ ਵੀ ਅੰਮ੍ਰਿਤ ਹੈ, ਜਿਨ੍ਹਾਂ ਦੇ ਬਾਹਰ ਵੀ ਕੇਸ ਨੇ, ਕੇਸਾਂ ਵਿੱਚ ਕੰਘਾ ਆਏ, ਤੇੜ ਕਸ਼ਹਿਰ ਆਏ, ਗੁੱਟ ਤੇ ਕੜਾ ਆਏ, ਗਾਤਰੇ ਵਿੱਚ ਕਿਰਪਾਨ ਹੈ, ਉਹਨਾਂ ਦੇ ਅੰਦਰ ਵੀ ਅੰਮ੍ਰਿਤ ਹੈ, ਉਹਨਾਂ ਦੇ ਬਾਹਰ ਵੀ ਅੰਮ੍ਰਿਤ ਹੈ, ਉਹ ਪ੍ਰਵਾਨ ਚੜ੍ਹ ਜਾਂਦੇ ਨੇ। ਮੈਂ ਕਿਉਂ ਬੇਨਤੀ ਕਰ ਰਿਹਾ? ਕਿਉਂਕਿ ਅੱਜ ਮੇਰਾ ਸਤਿਗੁਰੂ ਬਖਸ਼ਿਸ਼ ਕਰ ਰਿਹਾ ਹੈ, ਚੱਜੈ ਕਦੇ ਨਾ ਝੂਰੈ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਕਈ ਵਾਰੀ ਤੇ
ਮੈਂ ਇਹ ਵੀ ਸੁਣਿਆ ਹੈ ਜਦੋਂ ਨਾ 1999 ਦਾ ਖਾਲਸਾ ਸਾਜਨਾ ਦਿਵਸ ਸੀ ਉਦੋਂ ਬੜੀ ਸਪਿਰਟ ਹੁੰਦੀ ਸੀ ਨਵੇਂ ਨਵੇਂ ਅਸੀਂ ਲੋਕ ਅਕੈਡਮੀ ਚੋਂ ਨਿਕਲੇ ਸਾਂ ਗੁਰਮਤਿ ਸਿੱਖ ਕੇ ਤੇ ਬੜਾ ਜਨੂਨ ਹੁੰਦਾ ਸੀ ਵੀ ਅਸੀਂ ਸਭ ਕੁਝ ਬਦਲ ਕੇ ਰੱਖ ਦੇਣਾ ਤੇ ਅਸੀਂ ਨਾ ਡੋਰ ਟੂ ਡੋਰ ਜਾਂਦੇ ਹੁੰਦੇ ਸਾਂ ਕਿਉਂਕਿ ਪੰਥ ਦਾ ਨਾਰਾ ਸੀ ਵੀ ਸਾਰੀ ਪੰਥ ਨੂੰ ਅੰਮ੍ਰਿਤਧਾਰੀ ਬਣਾਉਣਾ ਤੇ ਜਾ ਕੇ ਨਾ ਡੋਰ ਟੂ ਡੋਰ ਏਦਾਂ ਡਿਸਕਸ ਕਰਨੀ ਵੀ ਤੁਸੀਂ ਛੱਕ ਲਓ ਤੁਸੀਂ ਕਿਉਂ ਨਹੀਂ ਛੱਕਦੇ ਇੱਕ ਪ੍ਰੇਮੀ ਕਹਿਣ ਲੱਗਾ ਜੀ ਵੀ ਮੈਂ ਅੰਮ੍ਰਿਤ ਤੇ ਛੱਕ ਲੈਣਾ ਪਰ ਮੈਂ ਛੱਕਣਾ ਉਦੋਂ ਜਦੋਂ ਰਹਿਤ ਬਹਿਤ ਵਿੱਚ ਪੱਕਾ ਹੋ ਗਿਆ ਅਸੀਂ ਵੀ ਕਈ ਵਾਰ ਇਸ ਤਰ੍ਹਾਂ ਸੋਚਦੇ ਹਾਂ ਮੇਰੇ ਕੋਲ ਜਿਹੜੇ 2-3 ਮਿੰਟ ਬਚੇ ਨੇ ਮੈਂ ਬੇਨਤੀ ਕਰਦੇ ਹਾਂ ਵੇਖ ਸੁਣਨ ਨੂੰ ਇਹ ਗੱਲ ਬੜੀ ਚੰਗੀ ਲੱਗਦੀ ਹੈ ਵੀ ਵੇਖੋ ਇਹਦੀ ਭਾਵਨਾ ਕਿੱਡੀ ਹੈ ਪਰ ਇਹ ਸੰਭਵ ਹੈ ਬੱਚੇ ਨੂੰ ਬੁਖਾਰ ਚੜਿਆ ਹੈ ਕਈ ਸਮੱਸਿਆ ਨੇ ਮਾਂ ਕਹਿੰਦੀ ਹੈ ਪੁੱਤਰ ਚੱਲ ਤੈਨੂੰ ਡਾਕਟਰ ਕੋਲ ਲੈ ਜਾ ਨਾਦਾਨ ਬੱਚਾ ਕਹਿੰਦਾ ਮਾਂ ਮੇਰਾ ਬੁਖਾਰ ਉਤਰ ਲਵੇ ਮੈਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਏ ਮੈਂ 9 ਬਰ 9 ਹੋ ਜਾ ਮੈਂ ਇਸ਼ਨਾਨ ਪਾਨ ਕਰਾਂਗਾ ਸੋਹਣੇ ਕੱਪੜੇ ਪਾਵਾਂਗਾ ਐਨ ਜਦੋਂ ਮੈਂ ਠੀਕ ਹੋ ਗਿਆ ਫਿਰ ਮੈਂ ਚੁੰਗੀਆਂ ਮਾਰਦਾ ਤੇਰੇ ਨਾਲ ਡਾਕਟਰ ਕੋਲ ਚੱਲਾਂਗਾ ਤੇ ਮਾਂ ਕਹਿਣ ਲੱਗੀ ਚੱਲਿਆ ਜੇ ਤੂੰ ਠੀਕ ਹੀ ਹੋ ਗਿਆ ਤੇ ਮੈਂ ਤੈਨੂੰ ਡਾਕਟਰ ਕੋਲ ਕਾਹਦੇ ਵਾਸਤੇ ਲਿਜਾਣਾ ਡਾਕਟਰ ਕੋਲ ਤੇ ਤਾਂ ਲਿਜਾਣਾ ਵੀ ਤੂੰ ਠੀਕ ਹੋ ਜਾਏ ਸਿੱਖਾ ਤੂੰ ਗੁਰੂ ਕੋਲ ਤੇ ਤਾਂ ਜਾਣਾ ਗੁਰੂ ਵਾਲੇ ਤੇ ਤਾਂ ਬਣਨਾ ਹੈ ਬਈ ਤੂੰ ਜਦੋਂ ਕੋਸ਼ਿਸ਼ ਕਰੇਗਾ ਪ੍ਰਯਾਸ ਕਰੇਗਾ ਗੁਰੂ ਚਰਨਾਂ ਚ ਅਰਦਾਸ ਕਰੇਗਾ ਤੇ ਗੁਰੂ ਤੈਨੂੰ ਰਹਿਤ ਬਹਿਤ ਵਿੱਚ ਪੱਕਾ ਕਰ ਲਏਗਾ ਇਹ ਤੇਰੀ ਆਪਣੇ ਵੱਸ ਦੀ ਇਕੱਲੇ ਦੀ ਗੱਲ ਨਹੀਂ ਗੀ ਇਸ ਲਈ ਇਹ ਉਡੀਕ ਕਰਨੀ ਬਈ ਪਹਿਲਾਂ ਮੈਂ ਬ੍ਰਹਮ ਗਿਆਨੀ ਬਣ ਜਾ ਤੇ ਫਿਰ ਮੈਂ ਅੰਮ੍ਰਿਤ ਛਕਾਂਗਾ ਮੈਨੂੰ ਨਹੀਂ ਹਜਮ ਹੁੰਦਾ ਪਹਿਲਾਂ ਗੁਰੂ ਕੇ ਜਹਾਜ਼ੇ ਚੜ੍ਹਨਾ ਪਏਗਾ ਔਰ ਫਿਰ ਗੁਰੂ ਚਰਨਾਂ ਵਿੱਚ ਜਦੋਂ ਅਰਦਾਸ ਕਰਾਂਗੇ ਪ੍ਰਯਾਸ ਕਰਾਂਗੇ ਫਿਰ ਗੁਰੂ ਕਿਰਪਾ ਕਰੇਗਾ ਪੰਕਤੀਆਂ ਨੂੰ ਜ਼ਰੂਰ ਜਹਿਨ ਵਿੱਚ ਵਸਾ ਕੇ ਜਾਈਏ ਇੱਕ ਵਾਰੀ ਬੇਨਤੀ ਪ੍ਰਵਾਨ ਕਰੋ ਤੁਸੀਂ ਵੀ ਆਖੋ ਸਤਿਗੁਰ

0: ਹਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜਿਹੜੇ ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਭਾਗਾਂ ਵਾਲੇ ਓ ਨਮਸਕਾਰ ਹੈ ਜਿਹੜੇ ਜਿਹੜੇ ਅਜੇ ਯਕੋ ਤੱਕੀ ਕਰ ਰਹੇ ਨੇ ਉਹ ਗੁਰੂ ਕੀ ਓਟ ਲਵੋ ਗੁਰੂ ਤੇ ਭਰੋਸਾ ਰੱਖ ਕੇ ਮਨ ਬਣਾਓ ਤੇ ਗੁਰੂ ਵਾਲੇ ਬਣੀਏ ਤੇ ਗੁਰੂ ਵਾਲੇ ਬਣ ਕੇ ਸਤਿਗੁਰੂ ਦੀ ਬਖਸ਼ਿਸ਼ ਦੇ ਪ੍ਰਾਪਤ ਕਰਕੇ ਤੇ ਫਿਰ ਸਾਡੇ ਝੋਰੇ ਮੁੱਕ ਜਾਣ ਗੁਰੂ ਸਾਨੂੰ ਉਪਦੇਸ਼ ਦੇ ਕੇ ਬਖਸ਼ਿਸ਼ ਕਰੇਗਾ ਵੀ ਤੇਰੇ ਕੋਲ ਜੋ ਹੈ ਉਹ ਤੇਰੀਆਂ ਜ਼ਰੂਰਤਾਂ ਤੋਂ ਕਿਤੇ ਜ਼ਿਆਦਾ ਹੈ ਤੂੰ ਚੁਰਿਆ ਨਾ ਕਰ ਇਸ ਤਰ੍ਹਾਂ ਦੀ ਸਾਡੀ ਮਾਨਸਿਕ ਅਵਸਥਾ ਬਣਾ ਦੇਗਾ ਭੁੱਲਾਂ ਗਲਤੀਆਂ ਦੀ ਸਤਸੰਗ ਖਿਮਾ ਕਰਨੀ ਹਾਰਦਿਕ ਧੰਨਵਾਦ ਆਪ ਜੀ ਬੜੀ ਅਸੀਸ ਦੇ ਕੇ ਇਕਾਗਰਤਾ ਬਖਸ਼ ਕੇ ਨਾਚੀ ਚੌਂਕੀਦਾਰ ਤੋਂ ਆਪ ਹੋਕਾ ਦਵਾ ਲੈਂਦੇ ਹੋ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਸੀਸ ਆਗਿਆ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਸ਼ੇਸ਼ ਸਮਾਗਮ ਧੰਨ ਧੰਨ ਬਾਬਾ ਸੇਖ ਫਰੀਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਹੱਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਵਿਸ਼ੇਸ਼ ਸਮਾਗਮਾਂ ਦੇ ਵਿੱਚ ਪਹੁੰਚੇ ਸੰਤ ਬਾਬਾ ਨਰਾਇਣ ਪ੍ਰਕਾਸ਼ ਸਿੰਘ ਜੀ ਜੋ ਕਿ ਸੰਤ ਬਾਬਾ ਸੁਜਾਨ ਸਿੰਘ ਜੀ ਦੇ ਪੋਤਰੇ ਨੇ ਸੰਤ ਬਾਬਾ ਸੁਜਾਨ ਸਿੰਘ ਜੀ ਉਹ ਨੇ ਜਿਹੜਾ ਕਿ ਆਪਣਾ ਸਾਰਾ ਜੀਵਨ ਗੁਰਬਾਣੀ ਦੇ ਵਿੱਚ ਵਿਚਾਰਿਆ ਅਤੇ ਗਾਹਾਂ ਉਹਨਾਂ ਦੇ ਪੋਤਰੇ ਗਾਹਾਂ ਪੜਪੋਤਰੇ ਵੀ ਗੁਰਬਾਣੀ ਦੇ ਵਿੱਚ ਨਾਲ ਇੰਨਾ ਜੁੜੇ ਹੋਏ ਨੇ ਜੋ ਕਿ ਫ੍ਰੀ ਮੌਂਟ ਸਾਡੇ ਪਾਸ ਦੋ ਦਿਨਾਂ ਲਈ ਆਏ ਹਨ ਤਿੰਨ ਦਿਨਾਂ ਲਈ ਸੋਰੀ ਜੋ ਅੱਜ ਦੇ ਦੀਵਾਨ ਨੇ ਉਸ ਤੋਂ ਉਪਰੰਤ ਕੱਲ੍ਹ ਇਹਨਾਂ ਦਾ ਜੋ ਦੀਵਾਨ ਹੋਵੇਗਾ ਪੌਣੇ ਅੱਠ ਤੋਂ ਲੈ ਕੇ ਸਾਢੇ ਅੱਠ ਵਜੇ ਤੱਕ ਹੋਵੇਗਾ ਸਾਢੇ ਅੱਠ ਵਜੇ ਤੋਂ ਲੈ ਕੇ ਸਾਢੇ ਨੌ ਵਜੇ ਤੱਕ ਸਿਮਰਨ ਹੋਵੇਗਾ ਸੋ ਨਾਲ ਹੀ ਇੱਕ ਜ਼ਰੂਰੀ ਬੇਨਤੀ ਕਰਾਂ ACLU ਫਾਊਂਡੇਸ਼ਨ ਲਈ ਇਹ ਉਹ ਸੰਸਥਾ ਹੈ ਜਿਹੜੀ ਕਿ 1994 ਦੇ ਵਿੱਚ ਸਾਡੇ ਗੁਰਸਿੱਖ ਪਰਿਵਾਰ ਨੂੰ ਰਜਿੰਦਰ ਸਿੰਘ ਚੀਮਾ ਸੁਖਜਿੰਦਰ ਕੌਰ ਚੀਮਾ ਅਤੇ ਜਸਪ੍ਰੀਤ ਸਿੰਘ ਚੀਮਾ ਜਿਨ੍ਹਾਂ ਨੂੰ ਆਪਣੇ ਕਕਾਰ ਪਾਉਣ 'ਤੇ ਪਾਬੰਦੀ ਲਗਾਈ ਗਈ ਅਤੇ ਉਹਨਾਂ ਨੂੰ ਕਕਾਰ ਪਾਉਣ 'ਤੇ ਰੋਕਿਆ ਗਿਆ ਅਦਾਲਤਾਂ ਵਿੱਚ ਕੇਸ ਚੱਲੇ ਇਹ ਉਹ ਸੰਸਥਾ ਹੈ ਜੋ ਕਿ ਸਿੱਖਾਂ ਦੇ ਹੱਕ ਲਈ ਲੜੀ ਅਤੇ ਉਸ ਸੰਸਥਾ ਵੱਲੋਂ ਐਤਵਾਰ ਰੋਜ਼ ਨੂੰ ਫੰਡ ਰੇਜ਼ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਸ ਸੰਸਥਾ ਨੇ ਸਿੱਖ ਧਾਰਮਿਕ ਆਜ਼ਾਦੀ ਦੀ ਰਾਖੀ ਦੇ ਸਨਮਾਨ ਵਿੱਚ ਸਾਡੇ ਪ੍ਰਤੀ ਆਪਣਾ ਪੂਰਾ ਹੱਕ ਨਿਭਾਇਆ ਅਤੇ ਸਾਨੂੰ ਕਿਰਪਾਨ ਪਾਉਣ ਦੇ ਅਧਿਕਾਰ ਪ੍ਰਾਪਤ ਹੋਈ ਅਸੀਂ ਉਸ ਸੰਸਥਾ ਦੀ ਵੱਧ ਤੋਂ ਵੱਧ ਆਪਣੇ ਦਸਵੰਧ ਵਿੱਚੋਂ ਮਦਦ ਕਰੀਏ ਸੋ ਜੇ ਕਿਸੇ ਨੇ ਵੀ ਆਪਣਾ ਚੈੱਕ ਉਹਨਾਂ ਸੰਸਥਾ ਨੂੰ ਦੇਣਾ ਹੋਵੇ ਤਾਂ ਆਪ ACLU ਨਾਮ 'ਤੇ ਚੈੱਕ ਕੱਟ ਸਕਦੇ ਹੋ ਜਿਸ ਵਿੱਚ ਸਾਡੇ ਬੜੇ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਦਾ ਵੀ ਬੜਾ ਰੋਲ ਹੈ ਜਿਨ੍ਹਾਂ ਨੇ ਕਿ ਇਸ ਅਗਵਾਈ ਉਸ ਟਾਈਮ ਦੇ ਵਿੱਚ ਅਤੇ ਪ੍ਰੋਪਰ ਹਮਾਇਤ ਕਰਕੇ ਇਸ ਕੇਸ ਨੂੰ ਅੱਗੇ ਚਾੜਿਆ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਐਤਵਾਰ ਨੂੰ ਵਾਹ ਟੇਬਲ ਲਗਾਇਆ ਜਾਵੇਗਾ ਸੋ ਆਪ ਆਪਣੇ ਦਸਵੰਧ ਵਿੱਚੋਂ ਇਸ ਸੰਸਥਾ ਦੇ ਵੱਧ ਚੜ ਕੇ ਮਦਦ ਕਰੋ ਨਾਲ ਹੀ ਬੇਨਤੀ ਕਰਾਂ ਜਦੋਂ ਸਾਡੇ ਵੱਡੇ ਪ੍ਰੋਗਰਾਮ ਹੁੰਦੇ ਅਕਸਰ ਅਸੀਂ ਗੱਡੀਆਂ ਆਪਣੀਆਂ ਗਲਤ ਪਾਰਕ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਜੋ ਗਰਾਊਂਡ ਡਰਾਈਵ ਹੈ ਓਨਲੀ ਵਨ ਸਾਈਡ ਪਾਰਕਿੰਗ ਹੈ ਜੇ ਅਸੀਂ ਦੂਜੀ ਸਾਈਡ ਪਾਰਕ ਕਰਦੇ ਹਾਂ ਤਾਂ ਟਿਕਟਾਂ ਲੱਗਦੀਆਂ ਨੇ ਅਸੀਂ ਅਨਾਊਂਸ ਕਰਦੇ ਰਹਿੰਦੇ ਹਾਂ ਪਰ ਜੇ ਇੱਕ ਗੱਡੀ ਗਲਤ ਲੱਗੀ ਹੋਵੇ ਤਾਂ ਦੇਖੋ ਦੇਖ ਪਿੱਛੇ ਅਸੀਂ ਗੱਡੀਆਂ ਲਗਾ ਦਿੰਦੇ ਹਾਂ ਉੱਥੋਂ ਪਹਿਲੀ ਵਾਰ ਵੀ ਗੱਡੀਆਂ ਬੜੀਆਂ ਟੋਹ ਹੋਈਆਂ ਨੇ ਅਤੇ ਕੁਝ ਕੁ ਟੈਕਸੀਆਂ ਨੇ ਪਲੀਜ਼ ਆਪਣੀਆਂ ਗੱਡੀਆਂ ਦੇਖ ਕੇ ਪਾਰਕ ਕਰੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਹੁਣ ਸਾਡੇ ਬੜੇ ਸਤਿਕਾਰਯੋਗ ਸੰਤ ਬਾਬਾ ਨਰਾਇਣ ਪ੍ਰਕਾਸ਼ ਸਿੰਘ ਜੀ ਪਾਸੋਂ ਸਾਢੇ ਨੌ ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਘਰ ਵਿੱਚ ਕੋਈ ਵਿਤਕਰਾ ਨਹੀਂ ਹੈ। ਜਿਸ ਦੇ ਮਨ ਵਿੱਚ ਚਾਹ ਪੈਦਾ ਹੋਇਆ ਨਾ, ਨਾਲ ਆ ਜਾਓ, ਕੋਲ ਆ ਜਾਓ, ਜੋ ਗਾ ਰਿਹਾ ਕੋਲ ਆ ਜਾਏ, ਨਾਲ ਆ ਜਾਓ, ਨਾਲ ਆਓ, ਰਲ ਮਿਲ ਕੇ ਗੁਰੂ ਦੀ ਸਿਫਤ ਕਰੀਏ, ਗੁਰੂ ਦੇ ਗੁਣ ਗਾਈਏ। ਆਓ ਜੀ।

ਕਦੀ ਇਸ ਕਾਰਜ ਵਿੱਚ ਕੋਈ ਦੁੱਖ ਨਾ ਹੁੰਦਾ। ਪਰ ਕਈ ਮੇਲ ਸਾਡੀ ਸਿਆਣਪਾਂ ਨੇ ਮਿਲਾਏ, ਸਾਡੀ ਮੂੰਹ ਰੱਖਣੀਆਂ ਨੇ, ਸਾਡੇ ਭਾਈਚਾਰੇ ਨੇ, ਸਾਡੇ ਜਾਤੀਵਾਦ ਵਿੱਚ ਜਿਹੜੇ ਅਸੀਂ ਜਿਸ ਨੂੰ ਮੁੱਖ ਰੱਖ ਕੇ ਜਿਹੜਾ ਮੇਲ ਮਿਲਾਉਂਦੇ ਹਾਂ ਉਹ ਸੱਚਾ ਮੇਲ ਨਹੀਂ। ਜੇ ਸੱਚਾ ਮੇਲ ਹੁੰਦਾ, ਸੱਚੇ ਨੇ ਮੇਲ ਮਿਲਾਏ ਹੁੰਦੇ, ਤੇ ਫਿਰ ਇਸ ਹਿਰਦੇ ਦੇ ਘਰ ਤੇ ਸਾਜਨ ਕਿਉਂ ਨਾ ਆਉਂਦਾ। ਇਹ ਹਿਰਦਾ ਸਾਡਾ ਘਰ ਹੈ, ਇਸ ਹਿਰਦੇ ਤੇ ਆਸਣ ਤੇ ਉਸ ਸਾਜਨ ਨੇ ਆਉਣਾ। ਪਰ ਕਦੋਂ? ਜਦੋਂ ਉਹ ਸੱਚਾ ਮੇਲ ਮਿਲਾਏ। ਨਾਮ ਜਪਣ ਵਾਲਿਆਂ ਦਾ ਮੇਲ ਗੁਰੂ ਮਿਲਾਉਂਦਾ, ਉਹ ਸੱਚਾ ਮੇਲ ਹੈ। ਜਦ ਤੱਕ ਉਹ ਸੱਚਾ ਮੇਲ ਨਾ ਮਿਲਿਆ, ਸਾਜਨ ਘਰ ਨਹੀਂ ਆਇਆ। ਸਹਿਜ ਮਿਲਾਏ, ਸਭ ਤੋਂ ਪਹਿਲਾ ਗੁਣ ਕੀ ਝੋਲੀ ਪਾਏਗਾ? ਸਹਿਜ। ਸਹਿਜ ਮਿਲਾਏ ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ, ਤੇਰੇ ਪੰਜ ਇੰਦਰੇ ਧਿਆਨ ਇਕਾਗਰ ਇੱਕ ਮਨ ਹੋ ਜਾਣ। ਜਿਸ ਨੂੰ ਆਖਿਆ ਪੰਜ ਪਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗੇ, ਪਰ ਪੰਚੇ ਸੋਹੇ ਦਰ ਰਾਜਾ। ਉਹ ਸੱਚੇ ਦੇ ਦਰ ਤੇ ਤਾਂਹੀਓ ਕੋਈ ਸੋਭਦਾ ਹੈ ਜਿਸਦੇ ਪੰਜ ਇੱਕ ਹੋ ਜਾ, ਨਹੀਂ ਤਾਂ ਫਿਰ ਇਹ ਮੇਲ ਕਈ ਵਾਰਾਂ ਦੁਖਦਾਈ ਹੋ ਜਾਂਦੇ। ਮੇਰੇ ਮਹਾਂਪੁਰਖ ਸਮਝਾਉਂਦੇ ਸਨ, ਬਰਾਤੀ ਨੱਚਦੇ ਤਪਦੇ ਆਏ, ਪੀਂਦੇ ਆਏ, ਬਕਦੇ ਆਏ, ਤੇ ਅੱਗੇ ਬੱਚੀ ਵਾਲੇ ਅੱਗੇ ਹਾਰ ਲੈ ਕੇ ਖੜੇ ਹਨ, ਹਮਗਰ ਸਾਜਨ ਆਏ। ਇਹ ਕਾਹਦੀ ਸੱਜਣਤਾਈ ਹੈ? ਗੁਰੂ ਨਾਨਕ ਸਾਹਿਬ ਜੀ ਦੀ ਜਿਸ ਵੇਲੇ ਜੰਝ ਬਟਾਲੇ ਪਹੁੰਚੀ, ਕਿਸੇ ਨੇ ਜਾ ਕੇ ਮੂਲਾ ਖੱਤਰੀ ਨੂੰ ਜਾ ਕੇ ਐਸੇ ਕੁ ਬੋਲ ਬੋਲੇ ਕਿ ਉਸਦਾ ਮਨ ਖੱਟਾ ਹੋ ਗਿਆ, ਮਨ ਮਹਿਲਾ ਹੋ ਗਿਆ। ਮੂਲਿਆ ਕਿਸ ਨਾਲ ਸਾਥ ਕਰਨ ਲੱਗਾ, ਕਿਸ ਨੂੰ ਬਚਲੀ ਦੇਣ ਲੱਗਾ? ਨਾਨਕ ਇਹ ਅਲਬੇਲਾ ਮਸਤ, ਨਾ ਕੋਈ ਕੰਮ ਕਾਰ ਕਰਦਾ, ਮੋਦੀ ਖਾਨਾ ਤਿਆਗ ਦਿੱਤਾ, ਤੂੰ ਇਸ ਨੂੰ, ਇਸਦੇ ਪਿਤਾ ਨੇ ਇਸ ਨੂੰ 20 ਰੁਪਈਏ ਦਿੱਤੇ, ਇਸਨੇ ਸਾਧਾਂ ਨੂੰ ਸੀਧਾ ਖਵਾ ਦਿੱਤਾ, ਕੋਈ ਕਮਾਵਣ ਜੋਗਾ ਨਹੀਂ ਹੈ, ਤੂੰ ਇਸਨੂੰ ਆਪਣੀ ਲੜਕੀ ਸੌਂਪਣ ਲੱਗਾ, ਕੁਛ ਸੋਚ ਲੈ। ਤੇ ਸੋਚੀ ਪੈ ਗਿਆ ਸੱਚਮੁੱਚ ਜਾਪਦਾ ਇਹ ਸਾਥ ਸੁਖਦਾਈ ਨਹੀਂ ਹੈ, ਮਨ ਵਿੱਚ ਫਿੱਕ ਆ ਗਈ। ਤੇ ਕੀ ਵਿਉਂਤ ਕੀਤੀ, ਕੀ ਕਹਾਲਤ ਗਲੀ, ਬਈ ਇੰਜ ਕਰਦੇ ਹਾਂ ਕਿਸੇ ਤਰੀਕੇ ਘੜੀ ਟਲ ਜਾਵੇ, ਵਿਆਹ ਦਾ ਕਾਰਜ ਸੰਪੂਰਨ ਨਾ ਹੋਵੇ। ਜਿਸ ਵੇਲੇ ਬਰਾਤ ਆਵੇ, ਜਿਸ ਵੇਲੇ ਬਰਾਤ ਆਵੇ ਤੇ ਲਾਲੇ ਨੂੰ ਦੁੱਲੇ ਨੂੰ ਇਸ ਕੰਧ ਹੇਠ ਬਿਠਲਾਓ, ਇਹ ਕੱਚੀ ਕੰਧ ਹੈ ਮਿੱਟੀ ਦੀ। ਸੰਗਤ, ਇਹ ਸਾਡਾ ਸਰੀਰ ਇਹ ਕੱਚੀ ਕੰਧ, ਕੱਚੀ ਕੰਧ ਕੱਚਾ ਵਿਚਰਾ, ਮਤ ਅਲੂਣੀ ਤੇ ਫਿੱਕਾ ਸਾਸੁਰ, ਇੱਕ ਦਿਨ ਟਹਿ ਜਾਵੇਗੀ। ਟਹਿੰਦੀ ਜਾਏ ਕਰਾਰ, ਵਹਿਣ ਵਹਿੰਦੇ ਮੈਂ ਡਿਠਿਆ, ਇੱਕ ਦਿਨ ਸਰੀਰ ਨੇ ਟਹਿ ਜਾਣਾ। ਟਹਿ ਟੇਰੀ ਤਨਖੇ,
ਆਖਿਆ ਇਹ ਕੱਚੀ ਕੰਧ ਹੈ ਮਿੱਟੀ ਦੀ। ਜਿਸ ਵੇਲੇ ਲਾੜਾ ਇੱਧਰ ਇਸ ਪਾਸੇ ਆ ਕੇ ਬੈਠੇ, ਪਿੱਛੋਂ ਧੱਕਾ ਦਿਓ, ਲਾੜੇ ਦੇ ਉੱਤੇ ਜਾ ਪਏ ਤੇ ਵਿਆਹ ਟਲ ਜਾ। ਗੁਰੂ ਨਾਨਕ ਸਾਹਿਬ ਜੀ ਆਣ ਬਿਰਾਜੇ। ਜਿਸ ਵੇਲੇ ਬੱਚੀ ਵਾਲਿਆਂ ਨੇ ਆਖਿਆ ਸਾਡਾ ਰਿਵਾਜ ਹੈ, ਇਹ ਰੀਤੀ ਰਿਵਾਜ ਸਾਧ ਸੰਗਤ, ਕਈ ਵਾਰੀ ਸਾਡਾ ਬਹੁਤ ਕਾਣ ਪਏ ਕਰਦੇ ਹਨ। ਸਾਹਿਬ ਆਖਦੇ ਹਨ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੇ, ਜਾਲੋ ਐਸੀ ਰੀਤ, ਐਸੀ ਰੀਤੀ ਰਿਵਾਜ ਨਾ ਕਰੋ ਜਿਸ ਵਿੱਚ ਵਾਹਿਗੁਰੂ ਭੁੱਲ ਜਾਵੇ। ਨਾਨਕ ਸਾਈ ਭਲੀ ਪ੍ਰੀਤ ਜੇ ਸਾਹਿਬ ਸੇਤੀ ਪਤ ਰਹੇ। ਪਰ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਜਾਣੀ ਜਾਣ ਨਿਰੰਕਾਰ ਰੂਪ ਆਣ ਬੈਠੇ ਇੱਕ ਮਾਈ।

ਕਰਕੇ ਮੇਰੀ ਝੁੱਗੀ ਵਿੱਚ ਆ ਗਿਆ। ਤੇ ਗੁਰੂ ਨਾਨਕ ਸਾਹਿਬ ਨੇ ਕੀ ਆਖਿਆ, ਲਾਲੋ ਪਿਆਰਿਆ ਬੋਲ ਸਤ ਕਰਤਾ। ਰਾਏ ਬੁਲਾਰ ਨੂੰ ਵੀ ਇਹੀ ਉਹ ਕੁਛ ਆਖਿਆ, ਰਾਏ ਤੋਏ ਸਾਹਿਬ ਚਿਤ, ਜਨਮ ਮਰਨ ਕਾ ਸੰਸਾ ਤੇਰਾ ਸਭ ਹੀ ਮਿਟ ਜਾਵੇ, ਬੋਲ ਸਤ ਕਰਤਾ। ਮਾਈ ਨੂੰ ਵੀ ਆਖਿਆ, ਮਾਈ ਤੂੰ ਮੇਰਾ ਫਿਕਰ ਕੀਤਾ ਜਿਉਂਦੀ ਰਹਿ, ਤੂੰ ਕੀ ਆਖਿਆ ਇਹ ਕੰਧ ਡਿੱਗੂ ਡਿੱਗੂ ਪਈ ਕਰਦੀ ਹੈ, ਮਾਈ ਇਹ ਕੰਧ ਨਹੀਂ ਡਿੱਗੇਗੀ। ਗੁਰੂ ਕੀ ਸੰਗਤ ਜਪੋ ਸਤਨਾਮ। ਸਾਧ ਸੰਗਤ 500 ਸਾਲ ਤੋਂ ਵਧੀਕ ਹੋ ਗਿਆ, ਇਹ ਹੁਣੇ ਕੁਛ ਸਮਾਂ ਹੋਇਆ ਦਰਸ਼ਨ ਕਰਕੇ ਆਇਆ, ਸ਼ਬਦ ਦੀ ਹਾਜ਼ਰੀ ਭਰ ਕੇ ਆਇਆ, ਉਹ ਮਿੱਟੀ ਦੀ ਕੰਧ ਜਿਉਂ ਦੀ ਤਿਉਂ ਖੜੀ ਹੈ, ਮਿੱਟੀ ਦੀ ਦੀਵਾਰ। ਅੱਜ ਉੱਥੇ ਗੁਰੂ ਨਾਨਕ ਸਾਹਿਬ ਦਾ ਝੰਡਾ ਜੁੜ ਰਿਹਾ, ਗੁਰੂ ਨਾਨਕ ਗੁਰਦੁਆਰਾ ਕੰਧ ਸਾਹਿਬ। ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਇਹ ਮੇਲ ਇਹ ਤੁਰੋਂ ਲਿਖ ਕੇ ਆਏ, ਇਹ ਤੁਰੋਂ ਲਿਖੇ ਮੇਲ ਇਹ ਪ੍ਰਗਟ ਹੋਣੇ ਹਨ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਲੀਖ।

ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਇਹ ਸੰਜੋਗ ਇਹ ਤੁਰ ਦਰਗਾਹ ਤੋਂ ਲਿਖਿਆ, ਇਹ ਮਿਲਾਪ ਦੀ ਘੜੀ। ਸਿੱਖ ਵੀ ਤੇ ਤਰਲਾ ਲੈਂਦਾ, ਸਿੱਖ ਤਰਲਾ ਲੈਂਦਾ, ਹੇ ਗੁਰੂ ਮੈਨੂੰ ਆਪਣੇ ਚਰਨਾਂ ਨਾਲ ਮਿਲਾਪ ਲੈ, ਮੇਲ ਲੈ, ਮੇਲ ਲਿਓ ਦਿਆਲ ਡੈ ਭਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਬਰਮਤ ਬਾਓ ਹਾਰਿਆ। ਪਰ ਉਹ ਮਿਲੇ ਜਿਸਦਾ ਸੱਚਾ ਮੇਲਾ ਹੋਵੇ, ਮਿਲਿਆ ਹੋਏ ਨਾ ਵਿਛੜੇ, ਮਿਲਿਆ ਹੋਏ ਨਾ ਵਿਛੜੇ, ਜੋ ਦਿਲੋਂ ਮਿਲ ਰਿਹਾ, ਜੋ ਦਿਲ ਮਿਲਿਆ ਸੋ ਮਿਲ ਰਿਹਾ। ਮਿਲਿਆ ਕਈਏ ਰੇ ਸੋਈ, ਜੇ ਬਹੁ ਤੇਰਾ ਲੋਚੀਏ ਬਾਤੀ, ਮੇਲ ਨਾ ਹੋਏ। ਇਹ ਗੱਲਾਂ ਦਾ ਗਿਆਨ ਨਹੀਂ ਹੈ, ਇਹ ਬਾਤਾਂ ਨਾਲ ਮਿਲਾਪ ਨਹੀਂ ਹੋਣਾ, ਇੱਥੇ ਗੱਲ ਅਮਲ ਦੀ ਹੈ। ਗਿਆਨ ਨਾ ਗੱਲੀ ਢੂੰਡੀਏ, ਕਥਨਾ ਕਰੜਾ ਸਾ ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਖੋਆ। ਸੱਚੇ ਮੇਲ ਮਿਲਾਏ, ਜਿਸ ਨੂੰ ਸੱਚੇ ਦਾ ਮਿਲਾਪ, ਸੱਚਿਆਰਾਂ ਦਾ ਮਿਲਾਪ ਹੋ ਗਿਆ। ਮਹਾਂਪੁਰਖ ਬਖਸ਼ਿਸ਼ ਕਰਦੇ ਸਨ, ਸੱਚ ਕੀ ਹੈ? ਸੱਚ ਹੈ ਸੱਚੇ ਦਾ ਨਾਮ। ਜਿਸ ਨੂੰ ਨਾਮ ਨਹੀਂ ਮਿਲਿਆ ਉਸਦਾ ਕੀ ਮਿਲਾ? ਹਮ ਘਰ ਸਾਜਨ ਆਏ, ਜਿਸਦਾ ਨਿਤਨੇਮ ਨਹੀਂ ਹੈ ਉਹ ਕਿਸ ਮੂੰਹ ਨਾਲ ਆਖਦਾ ਮੈਂ ਗੁਰੂ ਕਾ ਸਿੱਖ ਹਾਂ? ਕਿਸ ਮੂੰਹ ਨਾਲ ਆਖਦਾ? ਜਿਸਦਾ ਅੰਮ੍ਰਿਤ ਵੇਲਾ ਨਹੀਂ ਹੈ, ਜਿਸਦਾ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਹੈ, ਜਿਸ ਨੂੰ ਸੁਖਮਨੀ ਕੰਠ ਨਹੀਂ ਹੈ, ਉਹ ਕਿਸ ਮੂੰਹ ਨਾਲ ਆਖੇ ਮੈਂ ਗੁਰੂ ਕਾ ਸਿੱਖ ਹਾਂ? ਜੋ ਬਾਣੀ ਨਾਲ ਜੁੜਿਆ, ਜੋ ਬਾਣੀ ਨਾਲ ਮਿਲਿਆ, ਉਹ ਸੱਚਾ ਮੇਲ ਹੈ। ਹਮ ਘਰ ਸਾਜਨ ਆਏ, ਉਸਦੇ ਹਿਰਦੇ ਤੇ ਉਹ ਸਾਜਣ ਪਾਰ ਬ੍ਰਹਮ ਪਰਮੇਸ਼ਰ ਆਣ।

ਬਾਣੀ ਸਾਡਾ ਅਰਥ ਵੀ ਸਵਾਰਦੀ ਹੈ, ਪਰਮਾਰਥ ਵੀ ਸਵਾਰਦੀ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਨੇ, ਪੂਜ ਮਹਾਂਪੁਰਖ। ਮੈਂ ਮਾਫੀ ਮੰਗਣਾ ਭਾਈ ਸਾਹਿਬ ਜੀ ਨੂੰ, ਬੇਨਤੀ ਕਰਨਾ। ਭਾਈ ਸਾਹਿਬ ਜੀ ਨੇ ਸੰਗਤ ਦੇ ਸਾਹਮਣੇ ਸਨਮੁਖ ਕਰਨ ਵੇਲੇ ਮੇਰੇ ਨਾਮ ਦੇ ਨਾਲ ਬੜੇ ਤਖੱਲਸ ਲਾ ਦਿੱਤੇ, ਸੰਤ ਬਾਬਾ। ਇਹ ਸਾਡੀ ਪਦਵੀ ਨਹੀਂ। ਉਹ ਮਹਾਂਪੁਰਖਾਂ ਦੀਆਂ ਬਾਤਾਂ ਹੋਰ ਨੇ, ਉਹ ਜਮਾਤਾਂ ਹੋਰ ਨੇ, ਅਸੀਂ ਉੱਥੋਂ ਤੱਕ ਨਹੀਂ ਪਹੁੰਚੇ। ਔਰ ਜਿਹੜਾ ਦਾਅਵਾ ਭਰ ਰਿਹਾ ਕਿ ਮੈਂ ਪਹੁੰਚਿਆ, ਜੱਜਾ ਜਾਣੇ ਹੋਂ ਕਿਚ ਹੂਆ, ਬਾਂਧਿਓ ਜਿਉ ਨਲਨੀ ਭ੍ਰਮ ਸੂਆ। ਜੋ ਦਾਅਵਾ ਕਰ ਰਿਹਾ ਮੈਂ ਕੁਛ ਜਾਣ ਲਿਆ, ਉਹ ਤੇ ਸਮਝੋ ਨਲਕੀ ਦੇ ਨਾਲ ਤੋਤਾ ਬਣਿਆ ਗਿਆ। ਨਲਕੀ ਘੁੰਮ ਗਈ, ਹੇਠਾਂ ਪਾਣੀ ਹੈ, ਥਾਲ ਵਿੱਚ ਪਾਣੀ ਪਾਇਆ, ਉੱਤੇ ਨਲਕੀ ਬੰਨ ਦਿੱਤੀ, ਨਲਕੀ ਨਾਲ ਬੰਨ ਦਿੱਤਾ ਕੁਛ ਖਾਣ ਦਾ ਪਦਾਰਥ, ਤੋਤਾ ਉੱਡਦਾ ਆਇਆ, ਪਦਾਰਥ ਉੱਤੇ ਬੈਠਾ, ਨਲਕੀ ਘੁੰਮ ਗਈ, ਆਪਣੇ ਅਗਿਆਨ ਵਿੱਚ ਆਪ ਗਰਸਿਆ ਗਿਆ। ਜੇ ਮੈਂ ਨਲਕੀ ਛੱਡ ਦਿੱਤੀ ਮੈਂ ਪਾਣੀ ਵਿੱਚ ਡੁੱਬ ਜਾਵਾਂ ਨਾ। ਜੱਜਾ ਜਾਣੇ ਹੋਂ ਕਿਚ ਹੂਆ, ਬਾਂਧਿਓ ਜਿਉ ਨਲਨੀ ਭ੍ਰਮ ਸੂਆ। ਜੋ ਜਾਣੇ ਹੋਂ ਭਗਤ ਗਿਆਨੀ, ਜਿਸਨੇ ਸਮਝ ਲਿਆ ਕਿ ਮੈਂ ਬੜਾ ਭਗਤ ਹੋ ਗਿਆ ਜਾਂ ਮੈਨੂੰ ਗਿਆਨ ਹੋ ਗਿਆ, ਤਾਂ ਆਗੇ ਠਾਕੁਰ ਤਿਲ ਨਹੀਂ ਮਾਨਦੀ। ਜੋ ਜਾਣੇ ਮੈਂ ਕਥਨੀ ਕਰਤਾ, ਜੋ ਸੋਚਦਾ ਮੈਂ ਕਥਨੀ ਕੀਤੀ। ਸੰਗਤ ਬੜੀ ਝੂਮ ਝੂਮ ਕੇ ਸੁਣੀ, ਆਖਿਆ ਤੈਨੂੰ ਵਿੱਚੋਂ ਕੀ ਮਿਲਿਆ। ਲੱਖਾਂ ਦੇ ਸੌਦੇ ਹੋਣ, ਏਜੰਟ ਨੂੰ ਕੀ ਮਿਲਦਾ? ਇੱਕ ਟਕਾ, 1% ਕਮਿਸ਼ਨ। ਆਖਿਆ ਜੋ ਜਾਣੇ ਮੈਂ ਕਥਨੀ ਕਰਤਾ, ਵਿਆਪਾਰੀ ਬਸਦਾ ਜੋ ਫਿਰਤਾ। ਵਿੱਚੋਂ ਤੈਨੂੰ ਤੇ ਕੇਵਲ ਦਲਾਲੀ ਮਿਲੀ। ਕਥਾ ਸੁਣ ਕੇ ਸੁਣਨ ਵਾਲੇ ਕਿੱਥੋਂ ਦੇ ਕਿੱਥੇ ਕਿਸ ਅਵਸਥਾ ਤੇ ਪਹੁੰਚ ਗਏ? ਤੂੰ ਬੜੀ ਡੀਂਗਾ ਮਾਰਦਾ ਰਿਹਾ, ਮੈਂ ਕਥਾ ਕੀਤੀ ਨਾ। ਸਾਧ ਸੰਗ ਜੇ ਹੋਂ ਮੈਂ ਮਾਰੀ, ਨਾਨਕ ਤਾਂ ਕੋ ਮਿਲੇ ਮੁਰਾ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ। ਮੇਰੇ ਪੂਜ ਦਾਦਾ ਜੀ ਉਹਨਾਂ ਦੇ ਨਾਮ ਨਾਲ ਇਹ ਤਖਲਸ ਜਚਦੇ ਹਨ। ਸੰਤ ਬਾਬਾ ਸੁਜਾਨ ਸਿੰਘ ਜੀ ਦਿੱਲੀ ਵਾਲੇ ਕੀਰਤਨ ਕਰ ਰਹੇ ਸਨ, ਪੁਰਾਤਨ ਜ਼ਿਕਰ ਨਾਲ ਹੀ ਚੇਤੇ ਆ ਗਿਆ। ਕਰੀਬਨ ਅੱਜ ਤੋਂ 75-80 ਸਾਲ ਪੁਰਾਣਾ ਜ਼ਿਕਰ। ਮੇਰੇ ਮਹਾਂਪੁਰਖ ਸੰਤ ਸੁਜਾਨ ਸਿੰਘ ਜੀ ਕੀਰਤਨ ਕਰ ਰਹੇ ਸਨ, ਮੇਰੇ ਪਿਤਾ ਜੀ, ਮੇਰੇ ਤਾਇਆ ਜੀ ਬਾਲਕ ਅਵਸਥਾ ਵਿੱਚ ਨਾਲ ਬੈਠੇ ਸਨ, ਔਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਬੈਠੇ ਬੈਰਾਗਨ ਤੇ ਝੂਲ ਰਹੇ ਸਨ। ਕੀਰਤਨ ਦੇ ਆਸ਼ਿਕ, ਕੀਰਤਨ ਦੇ ਉਪਾਸ਼ਿਕ ਬੈਰਾਗਨ ਤੇ ਝੂਲ ਰਹੇ। ਅਚਾਨਚਕ ਨੇਤਰ ਖੋਲੇ ਤੇ ਕਹਿਣ ਲੱਗੇ, ਸੁਜਾਨ ਸਿਆ, ਰਾਗਾ ਸਿਆ, ਤੇਰਾ ਵਿਆਹ ਹੋਇਆ ਹੋਇਆ? ਇਹ ਹੱਡ ਬੀਤੀ, ਇਹ ਆਪ ਬੀਤੀ ਮੇਰੇ ਮਹਾਂਪੁਰਖਾਂ ਨੇ, ਸੰਤ ਸੁਜਾਨ ਸਿੰਘ ਜੀ ਮਹਾਰਾਜ ਨੇ ਖੁਦ ਸੰਗਤ ਦੇ ਸਨਮੁਖ ਸਰਵਣ ਕਰਾਈ, ਸਾਨੂੰ ਪੇਸ਼ ਕੀਤੀ। ਇਹ ਹੜ ਬੀਤੀਆਂ ਹਨ ਮਹਾਂਪੁਰਖਾਂ ਦੇ ਜੀਵਨ ਦੀਆਂ, ਇਹ ਕਾਲਨਾਵਾਂ, ਇਹ ਕਮਾਈਆਂ ਸਾਡੇ ਵਾਸਤੇ ਪੂਰਨੇ ਹਨ। ਕਹਿਣ ਲੱਗੇ, ਸੁਜਾਨ ਸਿਆਂ, ਤੇਰਾ ਵਿਆਹ ਹੋਇਆ ਹੋਇਆ? ਤੇ ਮਹਾਂਪੁਰਖ ਸੰਤ ਸੁਜਾਨ ਸਿੰਘ ਜੀ ਸੋਚਣ ਲੱਗੇ ਕਿ ਬਾਬਾ ਜੀ ਜਾਣਦੇ ਹਨ ਮੇਰਾ ਵਿਆਹ ਹੋਇਆ ਹੋਇਆ, ਦੋ ਪੁੱਤਰ ਨਾਲ ਬੈਠੇ ਹਨ, ਕੀਰਤਨ ਕਰਦੇ ਹਨ, ਮੇਰੇ ਪਿਤਾ ਜੀ, ਮੇਰੇ ਤਾਇਆ ਜੀ, ਅਜੇ ਛੋਟੇ ਉਮਰਾ ਸੀਗੀ,
ਪਰ ਬਾਬਾ ਜੀ ਜਾਣਦੇ ਹਨ, ਪਰ ਬਾਬਾ ਜੀ ਖਬਰੇ ਕਿਸ ਜਮਾਤ ਦੀ ਬਾਤ ਪਏ ਕਰਦੇ ਹਨ, ਪਤਾ ਨਹੀਂ ਕਿੱਥੇ ਪਏ ਬੋਲਦੇ ਹਨ, ਪਰ ਇਸ਼ਾਰਾ ਦੇਣ ਦੀ ਖਾਤਰ ਉਹਨਾਂ ਨੇ ਸੱਜੇ ਖੱਬੇ ਤੱਕਿਆ ਕਿ ਸ਼ਹਿਰ ਸਮਝ ਆ। ਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਹਿਣ ਲੱਗੇ, ਮੈਂ ਇਹ ਵਿਆਹ ਨਹੀਂ ਪੁੱਛਦਾ, ਇਹ ਮੈਂ ਜਾਣਨਾ ਤੇਰਾ ਦੁਨਿਆਵੀ ਵਿਆਹ ਹੋਇਆ ਹੋਇਆ, ਮੈਂ ਤੈਥੋਂ ਇਹ ਪੁੱਛਣਾ ਤੇਰੀ ਸੁਰਤ ਦਾ ਵਿਆਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਹੋਇਆ ਕਿ ਨਹੀਂ ਹੋਇਆ। ਗੁਰੂ ਕੀ ਸੰਗਤ ਜਪੋ ਸਤਨਾਮ ਸ੍ਰੀ ਵਾਹ। ਤੇ ਮਹਾਂਪੁਰਖ ਮਹਾਰਾਜ ਜੀ ਸੰਤ ਸੁਜਾਨ ਸਿੰਘ ਜੀ ਮਹਾਰਾਜ ਚੁੱਪ ਰਹੇ, ਤੇ ਕਹਿਣ ਲੱਗੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਅੱਛਾ ਜੇ ਅੱਗੇ ਨਹੀਂ ਹੋਇਆ ਤੇ ਹੁਣ ਕਰਾ ਲੈ, ਹੁਣ ਕਰਾ ਲੈ। ਕਦੀ ਕਿਸੇ ਦਾ ਆਨੰਦ ਪੜਾਇਆ ਹੀ ਜੀ? ਬਹੁਤ ਪੜਾਏ ਹਨ, ਫਿਰ ਤੈਨੂੰ ਮਰਿਆਦਾ ਆਉਂਦੀ ਹੈ ਜੀ, ਸੁਮਤ ਬਖਸ਼ੋ। ਆਖਿਆ ਪੜ ਲਾਵਾਂ, ਬਾਬਾ ਆਨੰਦ ਸਿੰਘ ਜੀ ਨੇ ਆਖਿਆ ਪੜ ਲਾਵਾਂ। ਇਹ ਤੇ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਇਹ ਜਗਤ ਦੀ ਮਰਿਆਦਾ ਬੰਨੀ, ਆਨੰਦ ਕਾਰਜ ਦੀ ਆਨੰਦ ਵਾਸਤੇ ਇਹ ਲਾਵਾਂ ਉਚਾਰਨ ਕੀਤੀਆਂ, ਪਰ ਅਸਲ ਪਰਮਾਰਥ ਇਹ ਬਾਣੀ ਦੋਵੇਂ ਜਹਾਨੀ ਵਰਤਦੀ ਹੈ। ਇਹ ਲਾਵਾਂ ਜੇ ਕੋਈ ਸ਼ੁੱਧ ਸ਼ਰਧਾ ਭਾਵਨਾ ਮਨ ਭਾਵਨਾ ਨਾਲ ਪੜ੍ਹੇ ਤੇ ਉਸਦੀ ਸੁਰਤ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਵਿਆਹੀ ਜਾਵੇ। ਪੜਖਾ ਲਾਵਾਂ ਤੇ ਸੰਤ ਸੁਜਾਨ ਸਿੰਘ ਜੀ ਲਾਵਾਂ ਪੜ੍ਹਨ ਲੱਗੇ, ਹਰ ਪਹਿਲੜੀ ਲਾਂ ਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਠਹਿ ਠਹਿ ਠਹਿ ਠਹਿ, ਪਹਿਲਾਂ ਕਿਸੇ ਵਿਚੋਲੇ ਨੂੰ ਤਾਂ ਸੱਦ, ਕਿਸੇ ਵਿਆਹ ਪੜਾਵਣ ਵਾਲੇ ਨੂੰ ਸੱਦ। ਜਿਸ ਵੇਲੇ ਬੱਚਾ ਬੱਚੀ ਆ ਕੇ ਗੁਰੂ ਦੇ ਹਜ਼ੂਰ ਸੱਜ ਜਾਂਦੇ ਹਨ, ਰਾਗੀ ਸਿੰਘ ਸ਼ਬਦ ਪੜਦੇ ਹਨ, ਪੱਲੇ ਤੈਡੇ ਲਾਗੀ, ਫਿਰ ਬੱਚੀ ਦਾ ਪਿਤਾ ਪੱਲਾ ਪਕੜਾਉਂਦਾ ਹੈ। ਇਹ ਮਰਿਆਦਾ ਕੇਵਲ ਵੇਖਣ ਵਾਸਤੇ ਨਹੀਂ ਹੈ, ਕੇਵਲ ਜਗਤ ਦੀ ਨਹੀਂ ਹੈ, ਇਹ ਮਰਿਆਦਾ ਦਰਗਾਹ ਦੀ ਵੀ ਹੈ। ਕਿਸੇ ਐਸੇ ਨੂੰ ਸੱਦ ਜੋ ਤੇਰਾ ਪੱਲਾ ਗੁਰੂ ਚਰਨਾਂ ਤੱਕ ਪਹੁੰਚਾ ਦੇਵੇ। ਫਿਰ ਸਮਝਾਇਆ, ਆਖਣ ਲੱਗੇ, ਅਸੀਂ ਹਾਂ ਜੀਵ ਆਤਮਾ, ਅਸੀਂ ਮਿਲਣਾ ਹੈ ਪਰਮ ਆਤਮਾ ਨੂੰ, ਪਰਮਾਤਮਾ ਨੂੰ, ਅਸੀਂ ਸਾਰੇ ਹਾਂ ਪਰਮਾਤਮਾ ਦਾ ਅੰਸ਼, ਪਰ ਜੀਵ ਆਤਮਾ ਮਿਲਣਾ ਚਾਹੁੰਦੇ ਹਾਂ ਪਰਮ ਆਤਮਾ। ਪਰਮਾਤਮਾ ਨੂੰ ਕਿਵੇਂ ਮਿਲਾਪ ਹੋਵੇ ਜੇ ਵਿਚਕਾਰ ਕੋਈ ਮਹਾ ਆਤਮਾ ਹੋਵੇ, ਮਹਾਤਮਾ ਹੋਵੇ। ਕਹਿਣ ਲੱਗੇ, ਕਿਸੇ ਵਿਚੋਲੇ ਨੂੰ ਸੱਦ। ਮਹਾਂਪੁਰਖਾਂ ਨੇ ਹੱਥ ਜੋੜੇ, ਸੰਤ ਸੁਜਾਨ ਸਿੰਘ ਜੀ ਮਹਾਰਾਜ ਨੇ ਸੁਮਤ ਬਖਸ਼ੋ, ਤੇ ਬਾਬਾ ਆਨੰਦ ਸਿੰਘ ਜੀ ਨੇ ਗੋਡੇ ਤੇ ਤਾਲ ਮਾਰ ਕੇ ਸ਼ਬਦ ਦਿੱਤਿਆ, ਸ਼ਬਦ ਪਲ, ਪਹਿਲਾਂ ਵਿਚੋਲੇ ਨੂੰ ਸੱਦ ਜੀ, ਕਿਹੜਾ ਸ਼ਬਦ ਤੇ ਸ਼ਬਦ ਦੱਸਿਆ।

ਸਭ ਤੋਂ ਵੱਡਾ ਗੁਣ ਸਗਲ ਗੁਣਾ ਗੁਣ ਉੱਤਮ ਉੱਤਮ ਗੁਣ ਇਹ ਸੰਤਾਂ ਬਾਜੋ ਕੋਈ ਨਹੀਂ ਸਿਖਲਾ ਸਕਦਾ। ਉਹ ਕਿਹੜਾ ਗੁਣ ਹੈ? ਪਰਤਾ ਦੂਰ ਨਾ ਪਿਖਰੀ। ਆਪਣੇ ਪਰਤੇ ਨੂੰ, ਆਪਣੇ ਪਤੀ ਨੂੰ, ਆਪਣੇ ਪਰਮੇਸ਼ਰ, ਆਪਣੇ ਸਾਹ ਨੂੰ ਹਰ ਥਾਂ ਹੀ ਦੇਖਿਆ। ਹੁਣ ਪੜ੍ਹ

ਪੜ੍ਹੀ ਲਈ ਹੈ। ਔਰ ਚਾਰ ਲਾਵਾਂ ਦਾ ਪਾਠ ਪੜ੍ਹ ਲਈਏ, ਜੰਜ ਵਿੱਚ ਆਏ ਹਾਂ, ਲਾਵਾਂ ਦਾ ਪਾਠ ਪੜ੍ਹੀਏ। ਲਾਵਾਂ ਆਮ ਤੌਰ 'ਤੇ, ਸਧਾਰਨ ਤੌਰ 'ਤੇ ਕੀ ਹੋ ਗਿਆ, ਵਿਆਹ 'ਤੇ ਜਾਂਦੇ ਹਾਂ, ਵਿਆਹ 'ਤੇ ਜਾਂਦੇ ਹਾਂ, ਬੈਂਕੁਟ ਪਹੁੰਚੇ, ਖਾਧਾ ਪੀਤਾ, ਅਤੇ ਫਿਰ ਉੱਥੇ ਦੀ ਬਾਤ ਹੈ, ਇੱਥੇ ਕੁਛ ਫਰਕ ਹੋਏਗਾ, ਪਿੱਛੇ ਦੀ ਬਾਤ ਹੈ। ਸਾਰੀ ਬਰਾਤ ਬੈਂਕੁਟ ਪਹੁੰਚ ਗਈ, ਬਸ ਘਰ ਦੇ 94 ਬੰਦੇ 10-20 ਜਣੇ ਗੁਰਦੁਆਰੇ ਚਲੇ ਗਏ, ਬਾਕੀ ਉੱਥੇ ਖਾਣ ਪੀਣ ਵਿੱਚ ਹੀ ਰਹਿ ਗਏ, ਕੇਵਲ ਮੂੰਹ ਰੱਖਣੀ ਨੂੰ ਆਏ। ਸ਼ਾਇਦ ਇੱਥੇ ਫਰਕ ਹੋਏਗਾ, ਪਰ ਜਿਹੜਾ ਅਸਲ ਕਾਰਜ ਸੀ, ਆਨੰਦ ਦਾ ਕਾਰਜ, ਆਨੰਦ ਦਾ ਸਮਾਂ, ਉੱਥੇ ਕਿੰਨਿਆਂ ਨੇ ਹਾਜ਼ਰੀ ਭਰੀ? ਲਾਵਾਂ ਵੇਲੇ ਕੌਣ ਅੰਦਰ ਆ ਕੇ ਬੈਠਾ? ਕੇਵਲ ਖਾਣ ਆਏ ਸੀ, ਭਾਜੀ ਪਾਣ ਆਏ ਸੀ, ਇਹ ਸਾਡਾ ਲਿਫਾਫਾ ਰੱਖ ਲਓ, ਸਾਡੇ ਘਰ ਵਿਆਹ ਹੋਏਗਾ, ਤੁਸੀਂ ਵੇਹੋ ਲਿਫਾਫਾ ਲੈ ਆਉਣਾ, ਔਰ ਜੇ ਘੱਟ ਵੱਧ ਹੋ ਗਿਆ, ਅਸੀਂ 100 ਪਾਇਆ ਸੀ, ਇਹ 51 ਪਾ ਗਏ, ਫਿਰ ਤੇ ਗੁਰੂ ਕੀ ਸੰਗਤ ਜਪੋ ਸਤਨਾਮ ਸ੍ਰੀ ਵਾਹਿਗੁਰੂ। ਆਨੰਦ ਕਾਰਜ ਵੇਲੇ ਕੌਣ ਪਹੁੰਚਿਆ? ਜੇ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਆਨੰਦ 'ਤੇ ਆਏ ਹਾਂ, ਉਹ ਚਾਰ ਲਾਵਾਂ ਦਾ ਪਾਠ ਸ਼ਬਦ ਉਹ ਅਧੂਰਾ ਰਹਿ ਗਿਆ, ਉਹ ਕੱਲ੍ਹ ਪੂਰਾ ਕਰਾਂਗੇ। ਸੰਤਾਂ ਕੀ ਹੋਏ ਦੱਸ, ਅੱਜ ਇਹ ਪੂਰਾ ਕਰਕੇ ਸਮਾਪਤੀ ਦਾ ਸਮਾਂ ਹੋ ਗਿਆ, ਉਹ ਚਾਰ ਲਾਵਾਂ ਦਾ ਪਾਠ ਪੜ੍ਹੀਏ।

ਗੁਰੂ ਨਿਵਾਜੀ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਦੀ ਸਭਨਾਂ ਨੂੰ ਕੋਟਾਨ ਕੋਟ ਵਧਾਈ ਹੋਵੇ। ਬਾਬਾ ਜੀ ਨੇ ਇਹ ਲਾਵਾਂ ਪੜਵਾਈਆਂ ਤੇ ਆਖਿਆ, ਰਾਗਾ ਸਿਆ ਸੁਜਾਨ ਸਿਆ, ਅੱਜ ਤੇਰਾ ਵਿਆਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ। ਇਹ ਜਮਾਤ ਹੈ, ਇਹ ਉਹ ਜਮਾਤ ਹੈ, ਇਹ ਅਸਲ ਜਮਾਤ ਹੈ ਕਿ ਗੁਰੂ ਜੋਗੇ ਹੋ ਜਾਏ। ਅਸੀਂ ਸੰਸਾਰ ਜੋਗੇ ਹਾਂ, ਧਨ ਜੋਗੇ ਹਾਂ, ਪਰਿਵਾਰ ਜੋਗੇ ਹਾਂ, ਗੁਰੂ ਜੋਗਾ ਕੋਈ ਵਿਰਲਾ ਹੈ। ਪਰ ਇਸ ਅਵਸਥਾ ਇੰਜ ਨਹੀਂ ਪ੍ਰਾਪਤ ਹੁੰਦੀ, ਬਹੁਤ ਕਾਲਨਾ ਦੀ ਲੋੜ ਹੈ, ਬਹੁਤ ਕਾਲਨਾ ਦੀ ਲੋੜ ਹੈ ਔਰ ਐਸੇ ਗੁਰਮੁਖਾਂ ਮਹਾਂਪੁਰਖਾਂ ਦੀ ਸੰਗਤ ਦੀ ਲੋੜ ਹੈ ਜੋ ਇਸ ਅਵਸਥਾ ਤੇ ਇਸ ਜਮਾਤ ਤੇ ਪਹੁੰਚੇ। ਗੁਰੂ ਸਾਹਿਬ ਕਰਨ ਕਿਰਪਾ। ਜ਼ਿਕਰ ਵਿੱਚੋਂ ਜ਼ਿਕਰ ਆ ਜਾਂਦਾ, ਸ਼ਬਦ ਅਧੂਰਾ ਰਹਿ ਗਿਆ, ਉਹ ਕੱਲ੍ਹ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਸਮਾਂ ਹੋ ਗਿਆ। ਵਿਚਾਰ ਕਰਦਿਆਂ, ਇਤਿਹਾਸ ਵਾਚਦਿਆਂ, ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਭੁੱਲਾਂ ਮਾਫ ਕਰਨੀਆਂ। ਸਮਾਪੀ ਆਓ ਸਾਰੇ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਪੜ੍ਹੀਏ, ਫਿਰ ਦਾਸੇ ਵਿੱਚ ਸ਼ਾਮਿਲ ਹੋਈਏ। ਕੱਲ੍ਹ ਫਿਰ ਰਾਤ ਨੂੰ ਕੁਝ ਸਮਾਂ ਵਿੱਚ ਫਰਕ ਹੈ, ਉਹ ਦੇਖ ਲੈਣਾ ਅੱਗੋਂ ਜਿਵੇਂ ਗੁਰੂ ਸਾਹਿਬ ਕਰਾਉਣਗੇ।

0: ਜਾਂ ਸੱਚ ਬੰਦ ਕਰ ਲੈ
1: ਮਾਸ ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ।

ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਾਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।

ਕੀਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪਣੀਆਂ ਪਿਆਰੀਆਂ ਸੰਗਤਾਂ ਦੇ ਸੱਚੇ ਪਾਤਸ਼ਾਹ ਜੀਓ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਹੋਇਆਂ ਅਤੇ ਧੰਨ ਧੰਨ ਸਾਹਿਬ

ਵਿੱਚ ਵਾਅਦੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸੋ ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਜਿਸ ਤਰ੍ਹਾਂ ਮਹਾਂਪੁਰਸ਼ਾਂ ਦੇ ਸੁਬੰਸ ਬੰਸ਼ ਆਪਣੇ ਕੋਲ ਪਹੁੰਚੇ ਹਨ, ਸੋ ਝਲਕ ਵੇਖਣ ਨੂੰ ਮਿਲੀ। ਸੋ 3 ਦਿਨ ਵਾਸਤੇ ਜੋ ਆਪਣੇ ਕੋਲ ਆਏ ਹਨ ਉਚੇਚੇ ਤੌਰ 'ਤੇ, ਕੱਲ੍ਹ ਨੂੰ ਜੋ ਸ਼ਾਮੀ ਤਕਰੀਬਨ 8:45 ਤੋਂ ਲੈ ਕੇ 8:30 ਤੀਕਰ, ਉਸ ਤੋਂ ਬਾਅਦ ਜੋ ਨਾਮ ਸਿਮਰਨ ਹੋਣੇ ਹਨ, ਫਿਰ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ, ਸੋ ਸਮੂਹ ਸੰਗਤਾਂ ਵੱਲੋਂ ਉਹਨਾਂ ਨੂੰ ਜੀ ਆਇਆਂ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸੋਰਟ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲਾਗਾ ਜਮ ਲਜਾਏ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕਿ ਸੇਵ ਨ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਚ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣਹਾ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉਣਾ ਤੂੰ ਛੁੱਟੈ ਨਿਕਟ ਨਾ ਜਾਹਿਓ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਦੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਹੋ ਸਿਰਜਨਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਾਵ ਨਿਤ ਨਿਤ ਜੀ ਅੜੇ ਸਮਾਲੀਅਨ ਦੇਖੇ ਗਾ ਦੇਵਨਹਾਰ ਤੇਰੇ ਦਾਨ ਹੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵਿਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਾਵ ਵਿਸਵੇ ਚਸਿਆ ਕੜੀਆਂ ਪੈਰਾਂ ਤਿੱਥੀ ਵਾਰੀ ਮਾਹੂਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੇ ਥਾਲ ਰਵ ਚਾ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪਮਲ ਆਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ੁਦ ਵਾਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਇ ਕਉ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਵੰਦਨੋ ਮੋਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਪਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਲੇ ਮੰਡਲ ਮੰਡਾਹੇ ਕਰ ਸਾਧੂ ਅੰਜੁਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਉ ਸਾਕਤ ਹਰ ਸਾਧਨੇ ਜਾਣਿਆ ਤਿਨਿ ਅੰਤਰ ਹਉਮੈ ਕੰਡਾਹੇ ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬਿਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚਲੋ ਹਰ ਲਾਹਾ ਆਗੈ ਬਸਨੁ ਸੁਹੇਲਾ ਔਤ ਗਡੇ ਦਿਨ ਸਰੇ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਧਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੇ ਆਵੈ ਇਹੋ ਰਸ ਅਕਤ ਕਥਾ ਤਿਰ ਜਾਨੀ ਜਾਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ।

ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨੇ ਦਿਆਵੇਂ ਤਾਹੇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਆਸਾ ਮਹੱਲਾ ਪੰਜਵਾਂ ਨੇਕੇ ਦੇਖੇ ਹਰ ਕਥਾ ਵਰਤਮਾਨ ਸਗਲ ਰਸ ਫਿਕਿਰ ਰਾਹੁ ਬਹੁ ਗੁਣ ਧੁਨ ਮਨ ਜਨ ਖਟ ਬੈ ਤੈ ਅਵੰਨਾ ਕਾ ਕਛ ਲਾਇਕੀ ਰੇ ਬੇਕਾਰੀ ਨਿਰਾਰੀ ਅਪਾਰੀ ਸਧਾਰੀ ਸਾਸੰਗ ਨਾਨਕ ਫਿਕਿਰ ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤਾਰੀ ਗੁਰਨਿਮਖ ਨ ਮਨ ਤੇ ਟਰੀ ਰੇ ਰਾਹੁ ਦਰਸਨ ਪਰਸਨ ਵਿਚਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਕਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਹਰੀ ਰੇ ਆਸਾ ਮਹੱਲਾ ਪੰਜਵਾਂ ਨੇਕੇ ਸਾਸੰਗਾਂ ਨਿਰਾਉ ਪਹਿਰ ਮੂਰਤ ਬਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੇ ਰੇ ਚਾਲਤ ਬੈਸਤ ਸੋਵਤ ਹਰ ਦਸ ਮਨ ਤਨ ਚਰਨ ਖਟਾਨੀ ਹਾਂ ਹੋ ਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੇ ਰਾਗ ਆਸਾ ਮਹੱਲਾ ਪੰਜਵਾਂ ਘਰ ਬਾਰ ਮੈਂ ਕਿਉਂ ਕਰ ਸਤਿਗੁਰੂ ਪ੍ਰਸਾਦ ਹੈ ਤਿਆਗ ਸਗਲ ਸੁਆਨ ਭ੍ਰਮ ਨਿਰੰਕਾਰਿਓ ਏਕ ਸਚ ਨਾਮ ਬਾਜੋ ਸਗਲ ਦਿਸੈ ਝਾਰ ਸੋ ਪ੍ਰਭ ਜਾਣਿਆ ਸਤਸੰਗ ਗੁਰ ਪ੍ਰਸਾਦਿ ਬੋਧਿ ਕਰ ਕੈ ਰੰਗ ਰਹੁ ਸਰਣ ਸਮਰਥ ਏਕ ਕੈਰੀ ਦੂਜਾ ਨਾਹਿ ਠਾਉ ਮਹਾ ਭਉ ਦਰ ਲੰਘਿਆ ਸਦਾ ਹਰ ਗੁਣ ਗਾਓ ਜਨਮ ਵਰਨੇ ਵਾਰੀਐ ਦੁਖ ਨ ਜੰਬਰ ਹੋਏ ਨਾਮ ਧਨ ਸੋਇ ਪਾਇ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਆਧਾਰ ਏਕੋ ਮਨ ਕਾ ਏਕ ਕਾ ਮਨ ਜੋਰ ਨਾਨ ਜਪੇ ਮਿਰ ਸਾਸੰਗ ਦਰ ਬਨ ਅਵਰਨਾ ਹੋ ਰਸਾ ਮਹੱਲਾ ਪੰਜਵਾਂ ਜਿਉ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ ਦੇਨ ਬੰਦਵ ਜੇ ਦਾਤਾ ਸਰਣ ਰੱਖਣ ਜੋਗ ਮੇਰੇ ਮਨ ਧਿਆਇ ਹਰ ਨਾਉ ਹਲਤ ਵਰਤ ਸਹਾਇ ਸੰਗੇ ਲਿਵ ਲਾਵ ਰਾਉ ਬੇਦ ਸਾਸ ਜੰਤਿਆ ਮੈਂ ਤਰਨ ਕਉ ਸੰਸਾਰੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Guru, Guru, Guru, Guru, Guru, Guru, Guru, Guru, Guru, Guru.

Guru

Guru, Hi, Guru, Hi, Guru, Hi, Guru, Hi, Guru.

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहेगुरु वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ವಾಹಿಗುರು ವಾಹಿಗುರು ವಾಹಿಗುರು ವಾಹಿಗುರು ವಾಹಿಗುರು.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

गुरु वाहे गुरु वाहे गुरु वाहे गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Thank you.

Thank you.

ਪੰਜਵਾਂ ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਦੇ ਨਿਤ ਪਾਰਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ

ਅੰਦਰ ਗਏ ਮਾਨੀ। ਪ੍ਰਭ ਗੈ ਸਿਮਰਨ ਹੋਏ ਸੋ ਭਲਾ, ਪ੍ਰਭ ਗੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨੇ ਆਪ ਸਿਮਰਾ ਹੇ, ਨਾਨਕ ਤਾਕੇ ਲਾਗੋ ਪਾਹੇ। ਪ੍ਰਭ ਗੈ ਸਿਮਰਨ ਸਭ ਤੇ ਉੱਚਾ, ਪ੍ਰਭ ਗੈ ਸਿਮਰਨ ਉਦਰੈ ਮੁੱਚਾ, ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਗੈ ਸਿਮਰਨ ਸਭ ਕਿਸ਼ ਸੁੱਜੈ, ਪ੍ਰਭ ਗੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਗੈ ਸਿਮਰਨ ਪੂਰਨ ਆਸਾ, ਪ੍ਰਭ ਗੈ ਸਿਮਰਨ ਮਨ ਕੀ ਮਲ ਜਾਹੇ, ਅੰਮ੍ਰਿਤ ਨਾਮ ਹਿਰਦ ਮਾਹੇ ਸਮਾਹੇ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਗਾਉ ਸਿਮਰੇ ਸੇ ਧਨਵੰਤੇ, ਪ੍ਰਭ ਗੋ ਸਿਮਰੇ ਸੇ ਪਤਵੰਤੇ, ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇਮਹਤਾਜੇ, ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਗੋ ਸਿਮਰੇ ਸੇ ਸੁਖਵਾਸੀ, ਪ੍ਰਭ ਗੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਨੇ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਗੋ ਸਿਮਰੇ ਸੇ ਪਰਉਪਕਾਰੀ, ਪ੍ਰਭ ਗੋ ਸਿਮਰੇ ਤਨ ਸਦਬਲਹਾਰੀ, ਪ੍ਰਭ ਗੋ ਸਿਮਰੇ ਸੇ ਮੁਖ ਸੁਭਾਵੇ, ਪ੍ਰਭ ਗੋ ਸਿਮਰੇ ਤਿਨ ਸੋਗ ਬਿਹਾਵੈ, ਪ੍ਰਭ ਗੋ ਸਿਮਰੇ ਤਨ ਆਤਮ ਜੀਤਾ, ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਗੋ ਸਿਮਰੇ ਤਿਨ ਆਨੰਦ ਕਨੇਰੇ, ਪ੍ਰਭ ਗੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਰ ਜਾਗ, ਨਾਨਕ ਸਿਮਰਨ ਪੂਰੇ ਭਾਗ।

ਛਪਾਇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਗੁਏ ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮ੍ਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਾਂ ਮੈਂ ਬਹੁ ਰਤਨਾ ਸਰੀਰ ਗਟਾਏ ਹਾਂ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨਾਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹ ਉਦਾਸ ਤਪੀਸਰ ਥੀ ਵਾਹਿ ਅਗਨ ਮਾਏ ਹੋਮਤ ਪ੍ਰਾਨ ਕਰਨ ਕਸਬੈ ਅਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮ ਸਾਧਨ ਨਿਮਖ ਨਿਮਖ ਕਰ ਸਰੀਰ ਘਟਾਵੈ ਤਾਪੀ ਹਾਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ ਮੰਤੈ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਾ ਬਹੁ ਸਾਧਨਾ ਕਰੇ ਮੰਤੇ ਕਬੂ ਨਾ ਬਿਖਿਆ ਠਰੈ ਜਲ ਧੋਵੇ ਬਹੁ ਦੇ ਅਨੀਤ ਸੁਧ ਗਾਏ

ਵਿਆਪੇ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨੀ ਬੁੱਝੈ ਕੋਟ ਪਾਪ ਦੁਰਗੇ ਨਹੀਂ ਸੱਜੈ ਛੂਟ ਸੁਨਾਈ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੁਲਾਏ ਸਹਿ ਸੁਭਾਏ।

ਨਾ ਪਰਬਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਵਰਨਾ ਜਾਨਸ ਗੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਮਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹ ਘਟ ਵਸ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮ ਦ੍ਰਿਸ਼ਟਾਨੀ

ਬਿਰਧ ਪਿਆਉ ਪ੍ਰਸਾਖ ਸੈਨ ਮੁਖ ਪਿਆਉ ਬੈਠ ਕਾਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਉ ਤੋ ਨਾਨਕ ਸਿੱਜੈ ਜੇ ਪ੍ਰਸਾਦ ਧਰ ਪ੍ਰਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਬਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨਿਤ ਰਸਨਾ ਤਿਸੇ ਤਿਆਗ ਅਬਰ ਸੰਗਰਚਨਾ ਐਸੇ ਦੋਖ ਮੁਟ ਅੰਧ ਵਿਆਪੇ ਨਾਨਕ ਕਾਢ ਲਿਓ ਪਰ ਵਿਆਪੇ ਆਦੰਤ ਜੋ ਰਾਖਨ ਹਾਰ ਤਿਸਿਓ ਪ੍ਰੀਤ ਨਾ ਕਰਾ

ਉਡੀ ਸੰਗ ਰਚਾ ਸਾ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ ਛੋੜ ਜਾਏ ਦਸਗਾ ਸਰਮ ਕਰੈ ਸੰਗ ਸਹਾਈ ਤਸਬਲ ਹਰੈ ਚੰਦਲੇ ਪੁਦਾਰੇ ਧੋਏ ਘਰ ਦਾ ਪ੍ਰੀਤ ਭਸਮ ਸੰਗ ਹੋਏ ਅੰਧ ਕੁਪ ਮੈਂ ਪਤਤ ਬਿਖਰਾਰ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬ ਸਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨਬਾਰਤਨ ਸਵਾਹਾ ਕਲਪਾਤਰ ਕੈਸੇ ਤਰੇ ਅਧਾ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ

ਨਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਤਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਸਾਖਿਆ

ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ

ਗਾ ਵਾਹੇ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼, ਪ੍ਰਭੂ ਦਿਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਬਸੇ ਮਨ ਸੋਹੇ, ਪ੍ਰਭ ਦਇਆ ਤੇ ਮਤ ਉਤਮ ਹੋਏ।

ਬ੍ਰਹਮਾਹੇ ਸਮਾਨੀ ਸਾਧਕ ਸੰਗ ਅਗੋਚਰ ਮਿਲਾਹੇ ਸਾਧਕ ਸੰਗ ਸਦਾ ਪ੍ਰਫੁਲਾਹ ਸਾਧਕ ਸੰਗ ਆਵੇ ਬਸ ਪੰਚਾ ਸਾਧਸੰਗ ਅੰਮ੍ਰਿਤ ਰਸ ਪੁੰਛਾ ਸਾਧਸੰਗ ਮੈਂ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂੰ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ।

ਮੰਥੇ ਬਿਨਸੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਲਖੋ ਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ। ਭਗਵੰਤ ਕੀ ਟਹਿਲ ਕਰੈ ਨਿਤ ਰੀਤ ਮਨ ਤਨ ਅਰਪੈ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੈ। ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ।

ਜਾਗੋ ਆਪਣੀ ਕਰਾ ਬਖਸੀਸ ਤਾਕਾ ਲੇਖਣ ਗਰਾਂ ਜਗਦੀਸ਼ ਜੀਓ ਬਿਨ ਸਭ ਤਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣਦਾ ਬਨਾਈ ਨਾਨਕ ਜੀ ਵਾਇਆ ਦੇਖ ਬਡਾਈ ਇਸਕਾ ਬਾਲਨਾਈ ਸਹਾਦ ਕਰਨ ਗਰਾਵਨ ਸਰਬ ਕੋ ਨਾਥ ਆਗਿਆਕਾਰੀ ਵਿਪਰਾ ਜੀਓ ਜੋਤ ਸੁਭਾਵੇ ਸੋਈ ਫੰਥੀਓ ਕਬੂ ਊਚ ਨੀਚ ਮਹਿ ਬਸੈ ਕਬੂ ਸੋਖ ਹਰ ਕਰੰਗ ਹਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣਹਾਰ ਕਬੂ ਨਿਰਤ ਕਰੈ ਬਾਪਾਤ ਕਬੂ ਸਵੇ ਰਾਹ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਕਰਾਲ

ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵਾ ਧਿਆਨ, ਕਬੂ ਧੜ ਤੀਰਥ ਇਸ਼ਨਾਨ, ਕਬੂ ਸਸਾਦ ਮੁਗਿਆਨ, ਕਬੂ ਕੀਟ ਹਸ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵਤ ਮੈਨ ਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬੂ ਸਾ ਸੰਗਤ ਪਾਵੈ ਉਸ ਸਥਾਨ।

ਦੁਖੀ ਸਦਾ ਬੇਕਾਰੀ। ਸੰਤਗਾ ਦੁਖੀ ਜਨਮਾਇਆ ਮਰਾਇਆ, ਸੰਤ ਕੀ ਦੁਖ ਨਾ ਸੁਖ ਦੇ ਠਹਿਰਾਇਆ, ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਭਾਵੇ ਤਲੇ ਮਿਲਾਏ। ਸੰਤਗਾ ਦੁਖੀ ਅਦ ਬੀਤੇ ਟੁੱਟਾ, ਸੰਤਗਾ ਦੁਖੀ ਕਿਤੇ ਕਾਜ ਨਾ ਪਹੁੰਚਾਇ, ਸੰਤਗਾ ਦੁਖੀ ਕੁਧਿਆਨ ਭਰਮਾਈਆ, ਸੰਤਗਾ ਦੁਖੀ ਉੱਜੜ ਪਾਈਆ, ਸੰਤਗਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤਗੇ ਦੁਖੀ ਕੀ ਜੜ ਕਿਛ ਨਾਹੇ, ਆਪਣ ਵੀ ਜਾਪੇ ਹੀ ਖਾਏ, ਸੰਤਗੇ ਦੁਖੀ ਕਬਰ ਨਾ ਰੱਖ ਨਹਾਰ, ਨਾਨਕ ਸੰਭਾਵੇ ਤਲਾਏ ਉਭਾਰ। ਸੰਤਗਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੁਣ ਮਛਲੀ ਤੜਫੜਾਏ, ਸੰਤਗਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇੰਦਰ ਨਹੀਂ ਧਰਾਪੈ, ਸੰਤਗਾ ਦੁਖੀ ਛੁੱਟ ਅਕੇਲਾ, ਜੋ ਬੁਆੜ ਤੇ ਲਖੇਤ ਮਾਏ ਦੁਵੇਲਾ।

ਕਹੀਏ ਸੰਤ ਕਾ ਦੁਖੀ ਨਾ ਮਰੇ ਨਾ ਜੀਵ ਆਈਏ ਸੰਤ ਕੇ ਦੁਖੀ ਪੁੱਜਣਾ ਆਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕਾ ਦੁੱਖ ਨਾ ਦ੍ਰਿਸ਼ਟਾ ਕੋਏ ਜੈਸਾ ਭਾਵ ਹੈ ਤੈਸਾ ਕੋਈ ਹੋਏ ਪਿਆ ਗਿਰਤ ਨਾ ਮਿੱਠਾ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਟ ਤਸਕੇ ਉਹ ਕਰਨੇ।

ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ। ਜਿਸ ਨੂੰ ਕਿਰਪਾ ਕਰਿਤ ਸਭ ਨਾਮ ਦੇ ਪਟਭਾਗੀ ਨਾਨਕ ਜਨ ਸੇ ਸਰੋਕ। ਤਜੋ ਸਿਆਨਪ ਸੁਰ ਜਨੋ ਸਿਮਰੋ ਹਰ ਹਰ ਰਾਏ, ਏਕ ਆਸਨ ਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ। ਅਸ਼ਟਪਦੀ ਮਾਨੁ ਕੀ ਟੇਕ ਪ੍ਰੀਤੀ ਸਭ ਜਾਨ, ਦੇਵਨ ਕੋਇਕਾ ਭਗਵਾਨ।

ਕਰਹਰ ਕਰਮ ਸਰਵਨਰ ਕਥਾ ਦਰਗੇ ਨਾਨਕ ਜਲ ਮਥਾ। ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰਗੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਕਰੀ ਸੰਸਾਰ।

ਸਮਾਇ ਸੋਦਤ ਸੋਦਤ ਸੋਦ ਸਿਜਿਆ ਗੁਰਪ੍ਰਸਾਦ ਤਾਂ ਸਭ ਬੁੱਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਣ ਚਲਤ ਆਪ ਹੀ ਕਰੇ ਆਮਨ ਜਾਮਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਆਨਕ ਜੁਗ ਰਿਥਾਪ ਉਥਾਪ ਅਭਿਨਾਸ਼ੀ ਨਾ ਹੀ ਕਿਛ ਖੰਡ।

ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਬਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਭੈ ਨਿਹਾਲ, ਉਨਕੀ ਸੇਵਾ ਸੋਈ ਲਾਗੇ ਸਾਨੂੰ, ਕਿਰਪਾ ਕਰੇ ਬੜਭਾਗੈ। ਨਾਮ ਜਪਤ ਪਾਵੇ ਵਿਸਰਾਮ, ਨਾਨ ਤਿਨਮ੍ਰ ਕੋ ਉਤਮ ਕਰਮਾ, ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ। ਸਹਿ ਸੁਭਾਏ ਹੋਵੈ ਸੋ ਹੋਏ, ਕਰਨੇ ਹਾਰ ਪਛਾਣੇ ਸੋਏ, ਪ੍ਰਭ ਕਿਆ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਤ੍ਰਿਸ਼ਟਾਨਾ, ਜਿੱਥੇ ਬਜਤ ਸਮਾਏ ਸਮਾਏ, ਓਏ ਸੁਖ ਨਿਧਾਨ ਉਹਨੂੰ ਬਨਿਆਏ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਾਨਣ ਹਾਰ, ਜਾ ਕੇ ਸਿਮਰਨ ਉਦਰੀਆ, ਨਾਨਕ ਤਿਸ ਬਰਿਹਾਰ। ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਏ, ਦਿਸਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਬਿਨਾਸੀ ਪ੍ਰਭਿਆ ਪੇ ਆਪ। ਆਪਨ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰਨਾਮ।

ਜਿਸ ਗੁਰ ਪ੍ਰਸਾਦ ਟੁੱਟੇ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ, ਜੋ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮੰਨਿਆ ਥੰਮਨ, ਜੋ ਪਾ ਖਾਣ ਨਾਵ ਚੜ ਤਾਰੇ ਪ੍ਰਾਣੀ, ਗੁਰ ਚਰਨ ਲਗ ਤਨਸਤਰਾ, ਜਵੰਤਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਾਹੋ ਧਿਆਨ ਮੈਂ ਮਾਰਗ ਪਾਵ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿੰਨ ਸੰਦਨ ਕੀ ਬਾਛੋ ਧੂਰ, ਨਾਨਕੀ ਅਰਲੋਚਾ ਪੂਰ, ਮਨ ਮੂਰਖ ਕਾਇ ਬਲ ਲਾਈਏ, ਪ੍ਰਭ ਲਿਖੇ ਗਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਵਰ ਤਿਆਗ ਤੂੰ ਤਸੇ ਚਿਤਾਰ, ਜੋ ਕਿਛੁ ਕਰੇ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਬਸਤਾਈ ਤੇਰਾ ਸੰਗ, ਲਪਟਾ ਰਹੇ

ਸਾਹ ਸੇਵਾ ਵਡਭਾਗੇ ਪਾਈਐ, ਸਾਹ ਸੰਗਰ ਕੀਰਤਨ ਗਾਈਐ, ਅਨਕ ਬਗਿੰਦੇ ਸਾਧੂ ਰਾਖੇ ਹਰ ਗੁਣ ਗਾਇ, ਅੰਮ੍ਰਿਤ ਰਸ ਛਾਖੇ ਓੜ ਕਹੀ ਸੰਤੇ ਤਰ ਆਇਆ, ਸਰਬ ਸੁਖ ਨਾਨਕ ਦੇ ਪਾਇਆ, ਮ੍ਰਿਤਕ ਕੋ ਜੀ ਵਾਲਣਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ, ਪ੍ਰਭ ਲਿਖੇ ਕਾ ਲੈਣਾ ਪਾਹੇ, ਸਭ ਕੀ ਤਿਸਕਾ ਉਹ ਕਰਨੇ ਜੋਗ, ਤਿਸ ਬਿੰਦੂ ਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ, ਕਰ ਕਿਰਪਾ ਸਿਓ ਨਾਮ ਦੀਆ, ਨਾਨਕ ਸੋ ਜਾ ਨਿਰਮਲ ਥੀਆ, ਜਾ ਕੇ ਮਨ ਗੁਰੂ ਕੀ ਪ੍ਰਤੀਤ, ਤਜਨਾਵ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾਗੇ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸਾਚੀ ਦ੍ਰਿੜ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮਜਨ ਸਚਗਰ ਜਾਤਾ, ਨਾਨਕ ਸੋਜਨ ਸੱਚ ਸਮਾਤਾ, ਸਲੋ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰੈਗੁਣ ਦੇ ਪ੍ਰਭਿੰਨ, ਤੇ ਸਹਿ ਬੁਝਾਏ ਨਾਨਕਾ, ਜਿਸੋ ਵੈ ਸੋ ਪ੍ਰਸੰਨ ਅਸ਼ਟਪਦੀ। ਅਵਿਨਾਸੀ ਪ੍ਰਬਨ ਮੈਂ ਰਾ

ਸਰਨਾ ਜੋਗ ਜੋਗਰ ਪਾਇਆ ਸੋਈ ਹੋਗ। ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ। ਅਨੰਦ ਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ। ਤਾਂ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਬ ਮੈਂ ਤਪੇਸਰ। ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ। ਨਾਨਕ ਕਰੇ ਅੰਤ ਨਾ ਪਾਇਆ। ਜਾ ਕੀ ਲੀਲਾ ਕਿਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਹੀ ਆਪਣੇ ਸੂਤ। ਸੁਮਤ ਗਿਆਨ ਧਿਆਨ ਜਿੰਦੇ ਦਸਨਾ ਜੰਦਾਸ ਨਾਮ ਧਿਆਵੇ ਸੇ। ਤੇ ਗੁਰ ਮੈਂ ਜਾ ਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ। ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰ ਇੱਕ ਰੰਗ ਨਾਨਾ ਵਿਦ ਕਿਨੋ ਵਿਸਤਾਰ ਪ੍ਰਭਾ ਬਨਾਸੀ ਏਕ ਅੰਕਾਰ। ਨਾਨਾ ਚਲਤ ਕਰੇ ਖਨ ਬਾਹੇ ਪੂਰੇ ਪੂਰਨ ਸਭ ਬਿਠਾਏ। ਨਾਨਾ ਵਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ। ਸਭ ਘੜ ਦਿਸਕੇ ਸਭ ਦਿਸਕੇ।

ਉਹ ਜਾਣ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਪੁਰਖ ਸਮਾਹੇ ਸਮਾਣੀ ਸਤਿਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਭਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇ ਸਤ ਜਨ ਜਾਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਏ ਨਾਮ ਜਪਤਾ ਕੀ ਕਤੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਾ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਲਏ ਓਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ

ਸੱਚ ਹੈ ਬੇ ਸੱਚ ਨਾਨਕ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਭ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਝਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਹ ਸੁਰ ਬਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾਗੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੇ ਬਸਾਨਾ ਜਿਸਤੇ ਉਪਜਿਆ ਤਸਮਾਏ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਗੋ ਭਿੰਨਾ ਗਹਿ ਨਾ ਜਾਈ ਬੁਝੇ ਬੁਝਣ ਹਾਰ ਵਿਵੇਕ ਨਾਰਾਇਣ ਮੇਰੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲੀ ਠਾਕੁਰ ਕਾ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਗਾ ਰੰਗ ਸੇਵਕ ਉਪਰ ਪਾਲਣ ਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ ਆਪਣੇ ਜਨਗਾ ਪਰਦਾ ਢਾਕੇ ਆਪਣੇ ਸੇਵਕ ਹੀ ਸਰਵਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਹੀ ਆਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਆਓ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਰ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਟ ਤੇ ਆਪ ਤਾਕੋ ਰਾਖਾ ਦੇਖ ਰਹਾ ਹਾਥ ਮਾਨਸ ਜਤਨ ਕਰਤ

ਸਮਝਣ ਗੁਰਮੁਖ ਪਾਇਆ, ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ। ਨਾਮ ਧੰਨਮ ਰੂਪ ਰੰਗ ਨਾਮ ਸੁਖਰ ਨਾਮ ਗਾ ਸੰਗ ਨਾਮ ਰਾਜੋ ਜੰਤਰ ਪਤਾਨੇ ਮੰਤਰ ਨਾਮੇ ਨਾਮ ਸਮਾਨੇ। ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕਾਏ ਸਤਿਕਾਮ। ਬੋਲੋ ਜਾਜੇ ਬਾ ਦਿਨ ਰਾਤ ਪ੍ਰਭ ਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਨੇ ਸਿਉ ਰਹਿ ਸਮਾਏ।

ਮਾਨਵ ਸੇ ਜਨਪੂਰੇ ਮਨ ਮੇਰੇ ਤਿੰਨ ਕੀ ਓਟ ਲੇਹੇ ਮਾਨ ਤਨ ਆਪਣਾ ਤਿੰਨ ਜਨ ਦੇਹੇ ਜਿੰਨੇ ਲਮਨਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਪਾ ਬਿਠਾਵੈ ਅਬਰ ਸਿਆਨਬ ਸਗਰੀ ਸ਼ਾ

ਨਾ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਿੱਧ ਸ਼ਰਨਗਤ ਨਿਰਮਲ ਰੀਤ ਪੇਟ ਸੰਗਰਾਮ ਨਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਬਚਨ ਕਰਨ ਆਗਾਨੇ ਮਨ ਸੰਤੋ ਘਾਤਮ ਪਥਿਆਨੇ ਪੂਰਾ ਗੁਰ ਰੱਖਿਓ ਜਾਕਾ ਮੰਤਰ ਅੰਮ੍ਰਿਤ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤਸਲਾਏ ਮਿਲਾਏ ਜੇ ਬਾਏ ਪੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੋ ਬੋਲਾ ਪਾਹੋਚਿਤ ਪਰਾਨੀ ਅਗੰਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵਾਇਰ ਸੁਖਦਾਈ ਤਾਂ ਕੀ ਕੀਮਤ ਗਿਨਾ ਨਾ ਪਾਈ ਅਨਕ ਭਗਤ ਬੰਦਨ ਨਿਤ ਕਰਹੇ ਚਰਨ ਕਮਲ ਹਿਰਦਾਇ ਸਿਮਰੇ ਸਤਿਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵਾ ਜਨ ਕੋਏ ਅੰਮ੍ਰਿਤ ਪੀਵਾ ਅਮਰ ਸੋਹ।

ਮੋ ਦੁਖ ਤਹਿਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਤ ਬਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਦੇਸੇ ਪਾਉ ਚੁੱਕਾ ਨਿਰਭਉ ਬਸੇ ਸਗਲ ਬਿਆਦ ਮੰਤੇ ਖਾਇ ਨਸੇ ਜਿਸਕਾ ਸਾ ਤਿਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਭੀ ਓਹੀ ਕਲਾ ਧਾਰ ਦਿਨ ਸਗਰੀ ਮੋਹੀ

ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਗਮਾਵਨਾ ਨਾਨਕ ਇਹੋ ਤੁਹਾਨੂੰ ਸਾਰ ਰਾਸ਼ਟਰਪਤੀ ਸੰਤ ਨਾਮ ਮਿਲ ਕਰੋ ਅਭਿਚਾਰ ਏਕ ਸਿਮਰ ਨਾਮ ਆਧਾਰ ਅਮਰ ਭਾਵ ਸਮੀਤ ਵਿਸਾਰੋ ਚਰਨ ਕਮਲ ਰਿਤ ਮੈਂ ਉਰਤਾਰੋ

ਨਾਨਕ ਮਿਟ ਜਾਹੇ ਜਿਸ ਧਨਗੋ ਚਾਰ ਗੁਣ ਉਠਤਾਵੇਂ ਸੋ ਧਨ ਸੇਵਾ ਤੇ ਭਾਵੇਂ ਜਿਸ ਕੋ ਨਿਤ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨੁਭ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ ਮਨ ਪ੍ਰਭੂ ਤੁਰ ਕੇ ਨਾਇ ਦਾ ਦਸਤਾਵ ਤਿਆਵਾ ਠਾਏ ਦਾ ਗੋ ਬਿਘਨ ਨਾ ਲਾਗੇ ਕੋਏ ਜਾ ਕੇ ਹਰਦਾ ਬਸਾ ਹਰ ਸੋਏ ਕਲ ਦਾਦੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਭਾਉ ਭੋਬਿਨ ਸਹਾਇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰਾਇ ਸੋ ਗਾਛੋ ਗਾਛਾ ਆਵਾਗਮਨ ਮਿਟੈ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਨ ਪ੍ਰਾਣ ਆਧਾਰ ਅਨੁਕ ਭਾਵਨਾ ਛੁੱਟ ਨਾਰੇ ਸਿਮਰਤ ਸਾਸਤ ਭੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਜਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਤਨਾ ਤੂੰ ਗਿਆਲ ਬਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਲ ਬਨਤਾ ਇੰਤੇ ਕਹਾਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹਾਉ ਕਮਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀਏ ਤਸ ਬੁੱਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤੂ ਲੈ ਆਨੇ ਭਗਤ ਬਰਾਬਰ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਲਿਭ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਤ ਕਹਿਤ ਰਹਿਤ ਗਤ ਪਾਵੋ ਸਾਰਭੂ ਸਤਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤ੍ਰਿ ਉਤਰ ਸਮੈਰ ਬਿਨ ਜਾਏ ਹੋਮੇ ਬਖ ਫੈਲ ਹੋਏ ਚੰਦ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ ਛਾੜ ਸਿਆਨਮ ਸਗਲੀ ਮਨਾ ਸਾਹ ਸੰਗ ਪਾਵੇਂ ਸਜਤਨਾ ਹਰ ਪੁੰਜੀ ਸੰਜ ਗ੍ਰਹੋ ਬਿਵਹਾਰੀ ਹਾਂ ਸੁਖ ਤਰ ਕਹਿ ਜਾਇਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਹੇ

ਜਿਨ ਚਾਖਿਆ ਸੇ ਜਾਂਦਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭ ਹਰ ਭਰੇ ਪ੍ਰੇਮ ਰਸ ਰੰਗ ਪਜੇ ਜਾਓ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਪ੍ਰਗਾ ਸੰਦਿਲ ਬਲਾਗ ਪਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਬਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੂੰ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਨ ਦੁਖ ਭਰਮ ਗਏ ਸ਼ਬੰਨੀ ਸਰਦਾ ਸਾ ਪੂਰੀ ਰਵ ਰਿਆ ਸਤਸੰਗ ਜੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਬਿਸਰਾ ਜੇ ਘਾਲ ਨਾ ਭਾਨਾ ਹੈ।

ਸੁਪਨਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ, ਭਗਤ ਪਾਏ ਤਰਿਆ ਸੰਸਾਰ, ਬਿਨ ਭਗਤੀ ਤਰੋ ਸਹੀ ਸ਼ਾਰ, ਸਰਬ ਕਲਿਆਣ ਸੂਖ ਨਿੰਦ ਨਾਮ, ਬੁੱਢ ਜਾਤ ਪਾਏ ਬਸਰਾਮ, ਸਗਲ ਦੁੱਖ ਆਵਦਨਾਸ, ਨਾਨਕ ਨਾਮ ਜਪੋ ਗੁਨਤਾਸ, ਉਪਜੀ ਪ੍ਰੀਤ ਪ੍ਰੇਮ ਰਚਾਉ, ਮੰਤਰ ਅੰਤਰ ਇਹੀ ਸੁਭਾਵੋ, ਨੇਤਰੋ ਪੇਗ ਦਰ ਸੁਖ ਹੋਏ, ਮਨ ਬਿਗਸਾ ਸਾਧ ਚਰਨ ਧੋਏ, ਭਗਤ ਜਨਾ ਗਿਆ ਮੰਦਰ ਰੰਗ ਬਿਰਲਾ ਗੋ ਬਾਬਾ ਸੰਗ, ਏਕ ਬਸ ਤੀਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਾਇਆ ਸਰਬ ਸੰਭਾਏ।

ਕਾਂ ਕਿ ਸੋਭਤ ਪਰਮਾ ਪਨ ਖੇਲਾ ਵਰ ਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਮ ਬੰਦ ਮੁਗਤ ਕਹੋ ਕਿਸ ਕਹੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਕਮਨ ਤਬ ਨਰਕ ਸੁਰ ਕਹੋ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰਾਇ ਤਬ ਕਮਨ ਨੇ ਡਰ ਕਮਨ ਕਤ ਡਰਾਇ ਆਪਣ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਵਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਦੈਵਨ ਮਹਿਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੌਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀ ਤੈ ਛਲ ਛਿਦਰ ਲਗਤ ਕਹੋ ਕੀਸ ਦੈ ਜੋ ਸੁਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਤ੍ਰਪਤਾਵੈ ਕਰਨ ਗਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਮਨ ਵਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਗੁਲਾਪੇ ਪ੍ਰਵੀਨ ਤੈ ਬੇਦ ਕਤੇਬ ਕਹ ਕਉ ਚੀਨ ਜਬ ਆਪਣੇ ਆਪ ਆਪ ਉਤਾਰੇ ਤੋ ਸ਼ਗਨ

ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ।

ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ।

ਪੰਥ ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਭਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ।

ਸੰਤੋਖ ਥਾ ਪਰਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਲ ਇਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਉ, ਤਿਸ ਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਖ

ਪੁਰਾਣਾ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀ ਕਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਕਿਰਹਾ ਸੇਤੀ ਮਾਲ ਧਨ ਕੀੜੇ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਫਤੇ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ

ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖ

ਹੈ, ਏਤੇ ਕੀਤੇ ਹੋਰ ਕਰੇ ਹੈ, ਤਾਂ ਆਖ ਨਾ ਸਕਹਿ ਕੇਈ ਕੇ, ਜੇਵਡ ਭਾਵੈ ਤੇਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰਗਾ ਵਾਰਾ ਗਾ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ, ਗਾਵਹਿ ਤੋਹਨੋ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇਦਾਸਣ ਬੈਠੇ, ਦੇਵਤਿਆ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੇ, ਗਾਵਹਿ ਵੀਰ ਕਰਾਰੇ, ਗਾਵਨ ਪੰਡਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮਚ ਪਿਆਲੇ, ਗਾਵਨ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਧਨੋ ਗਾਵ ਹੈ, ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ।

ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇੱਕ ਦੋ ਜੀਬਾ ਲੱਖ ਹੋਹੇ, ਲੱਖ ਹੋਵੇ ਹੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆ, ਚੜੀਐ ਹੋਏ ਇੱਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਏ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ।

ਜਿਨਕਉ ਨਦਰ ਕਰਮ ਤਿਨਕਾਰ, ਨਾਨਕ ਨਦਰੇ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵਾ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਅਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਭਨਮੇ ਨਮੋ ਸਰਵਗੌਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਭਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭਜੰਗ ਪ੍ਰਯਾਤ ਛੰਦ। ਨਮੋ ਸਰਬਮਾਨੇ ਸਮਸਤਿ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬਪਾਲੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ

ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੇ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤਿ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰਪਟ ਛੰਦ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤੋ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਮਾਨ ਦੇਵ ਅਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਰਾਜੇ ਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਹੋ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਪ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕਉ ਫਿਰ ਏਕ ਦੇਵ ਭੇਵ ਨਾ ਜਾਣਹਿ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੁਜਾਨੇ ਕਹਿ ਜੇਬ ਤਾਤ

ਪਧਾਰੇ ਜੀਤ ਫਿਰੈ ਸਭ ਦੇ ਸਿਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ।

ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜਾਣ ਤਿਰਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾ ਦਿਕ ਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ

ਕੂਰ ਕਿਰਿਆ ਉਰਜੋ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਕਵਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ।

ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਖਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ।

ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੱਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਉਹ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੇ ਕਿਤ ਦੁਆਰੈ ਪਾਈਐ

ਆਖਿਤਾ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ।

ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੇ। ਜਿਉ ਤੂੰ ਚਲਾਇ ਹੈ ਤਿਵ ਚੱਲਹਿ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਇ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵ ਹੇ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵ ਹੇ। ਜਿਸਨੋਂ ਕਥਾ ਸੁਣਾਏ ਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵ ਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਗਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ।

ਕਰਮੀ ਸਹਿਜ ਨਾ ਉਪਜੈ ਬਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰਹਿ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ

ਤੱਤੈ ਸਾਰ ਨਾ ਜਾਣੇ ਗੁਰੂ ਬੱਜ ਹੋ ਤੱਤੈ ਸਾਰ ਨਾ ਜਾਣੇ ਤੇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵੱਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹੇ।

ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸੌਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ।

ਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ

ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਇਹ ਸਰਵਣ ਹੋ ਮੇਰੇ ਹੋ, ਸਾਚਾ ਸੁਣਨੈ ਨੋ ਪਠਾਏ, ਸਾਚਾ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣ ਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ, ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੇ ਨੂਰ ਅਰਸੋ।

ਦੇ ਆਸਰਾ ਜੀ ਕੀ ਤੁਹੀ ਸਲੋਕ ਮਹਲਾ ਪਹਿਲਾ ਬਲੇ ਹਰੀ ਗੁਰੇ ਆਪਣੇ ਦਿਓ ਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ

ਪਿਨਾ ਸਾਜਿਓ ਆਪਣੇ ਰਚੋ ਲਾਓ ਦੁਇ ਕਰ ਸਾਜਿਆ ਕਰ ਅਸਨ ਡਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਵਸਾਓ ਤੂੰ ਜਾਣੋ ਸਭ ਸੇ ਦਿਲ ਸਜਿੰਦ ਕਵਾਓ ਕਰ ਅਸਨ ਡਠੋ ਚਾਉ।

ਜਾਣੀ ਉਸਮਾ ਧਰਤੀ ਉਸਮਾ ਖਾਣੀ ਉਸਮਾ ਸਾਲ ਲੱਗੇ ਪ੍ਰਾਣੀ ਸਮਾਜ ਸੰਯੋਗ ਸਮਾਜ ਵਿਯੋਗ ਸਮਾਜ ਭੁੱਖ ਸਮਾਜ ਭੋਗ ਸਮਾਜ

ਕੁਦਰਤੀ ਸੱਚਾ ਸਾਹਿਬ ਇੱਕ ਦਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੁਰਖ ਸੱਚ ਨਾ ਜਾਣੀ।

ਜਿਹਾ ਘਾਲ ਹੈ ਕਾਲਣਾ ਤੇ ਵੇਹੋ ਨਾ ਪਚਾਰੀਏ, ਐਸੀ ਕਲਣਾ ਖੇਡੀਏ ਚਿੱਤਰ ਕੇ ਗਿਆ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ, ਚੱਲੇ ਸੋ ਕੇ ਮਾਰੀਏ।

ਕਿਹਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮਾਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਫਰੀ ਮੋੜ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨਾਂ ਜੋੜੇ ਸਨ ਭਾਈ ਸੁਖਜੀਤ ਸਿੰਘ ਜੀ ਘੁਆੜਕਾ, ਹਜ਼ੂਰੀ ਰਾਗੀ ਸਾਚਖੰਡ ਦਰਬਾਰ ਸਾਹਿਬ ਵਾਲਾ ਕੀਰਤਨੀ ਜੱਥਾ ਭਾਈ ਸਾਹਿਬ ਜੱਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਨੂੰ ਬਖਸ਼ਿਸ਼ ਹੋਏ ਮਤਲਬ ਪਿੱਤਰ ਮੁਖਵਾ ਦੀ ਕਥਾ, ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਆਪ ਜੀ ਨੂੰ ਸਰਨ ਕਰਾਉਣਗੇ, ਉਹਨਾਂ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮ ਪੁਰਬ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਕੱਲ੍ਹ ਦੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਕੱਲ੍ਹ ਐਤਵਾਰ ਨੂੰ 10:30 ਵਜੇ ਸੰਪੂਰਨਤਾ ਹੋਣਗੀਆਂ। ਵਿਸ਼ੇਸ਼ ਦੀਵਾਨ ਐਤਵਾਰ ਦੇ ਇਸੇ ਸੰਬੰਧ ਸਾਜਰੇ ਹਨ। ਆਪ ਜੀ ਨੇ ਹਾਜ਼ਰੀ ਭਰਨੇ, ਸ਼ਾਮ ਦੇ ਦੀਵਾਨਾਂ ਵਿੱਚ ਵੀ ਅੱਜ ਦੀਵਾਨ ਇਸ ਸੰਬੰਧ ਸਾਜਰੇ ਹਨ। ਸਿਮਰਨ ਹੋਣਗੇ 8:15-9 ਤੱਕ ਅਤੇ ਆਉਣ ਵਾਲੀ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਖੰਡੇ ਬਾਟੀ ਦੀ ਪੌਲ ਤਿਆਰ ਹੋ ਰਹੀ ਹੈ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਛਕਣਾ ਹੈ, ਗੁਰੂ ਵਾਲੇ ਬਣਨਾ ਹੈ, ਆਪਣੇ ਨਾਮ ਲਾਇਬ੍ਰੇਰੀ 'ਚ ਲਗਾ ਸਕਦੇ ਹੋ ਜੀ। ਅੰਮ੍ਰਿਤ ਦਾਤ, ਨਾਮ ਦੀ ਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ। ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾ ਅਗਣਤ ਅਤੁਲੈ ਜਿਉਂ ਬੁਲਾਵ ਤਿਉਂ ਨਾਨਕ ਦਾਸ ਬੋਲੈ ਜੀ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਤਨਾਮ ਧੰਨ ਵਾਹਿਗੁਰੂ ਜੀ ਸੂਹੀ

मिथ्या मोह बंध नित पारच

शरण सम्राथ अगोचर स्वामी उदार नानक प्रभ अंतर जामी वाहिगुरु जी का खालसा वाहिगुरु जी की फतेह। परम सन्मानयोग दसां ही पातशाहियां दी जोत सर्ब सांझी वालता दे लखायक शब्द गुरु धन श्री गुरु ग्रंथ साहिब महाराज जी दी पवित्र हजूरी विच विराजमान आदरणीय साध संगत आप बहुत वडभागे हो। गुरु चरणा विच बराज के गुरबाणी दे मनोर कीर्तन सरवण करके आप जी लाहे प्राप्त कर रहे सो। अस्थान ते गुरद्वारा साहिब फ्रेमोंट महान आत्मा बाणीकार शेख फरीद जी दे सत्कार विच परिवारां वल्लों फरीदकोट दी समुची संगत वल्लों उन्हां दे आगमन दिहाड़े नूं मुख रखदिआं ਉਹ ਵੀ ਨਾਮ ਬਾਣੀ ਦੇ ਅਭਿਆਸ ਵਿਸ਼ੇਸ਼ ਗੁਰਮਤ ਸਮਾਗਮ ਲੰਗਰ ਪ੍ਰਸ਼ਾਦੇ ਦੇ ਮਾਧਿਅਮ ਨਾਲ ਸੇਵਾਵਾਂ ਚੱਲ ਰਹੀਆਂ ਨੇ ਆਪ ਗੁਰੂ ਕੀਆਂ ਸੰਗਤਾਂ ਇਸ ਪ੍ਰਕਾਰ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਤਨ ਮਨ ਧਨ ਕਰਕੇ ਆਪਣਾ ਆਪਣਾ ਯੋਗਦਾਨ ਪਾ ਕੇ इस प्रकार खुशी प्राप्त कर रहे हो। अज दे श्री मुख वाक शहीदां दे सरताज बाणी के बोहित शांति दे मुजस्मे धन गुरु अर्जन साहिब महाराज जी दी रसना तो सूही राग विच उचारण कीता होया ए पवित्र शब्द श्री गुरु ग्रंथ साहिब महाराज जी दे पावन अंग 743 ते कुछ हिस्सा 44 ते ए दर्ज है। इहदे विच गुरु अर्जन साहिब महाराज सच्चे पातशाह ने उपदेश बख्शिश कीता है कि सिमरन दी बरकत नाल ए मनुखा जन्म सफल करना चाहिदा है। जे अवेसलापन करिए ते ए जिंदगी दी नदी वगदी जा रही है जां इंज कहिए ਬੇ ਜਿਵੇਂ ਕਿਸੇ ਨਦੀ ਦਾ ਪਾਣੀ ਵਗਦਾ ਜਾਂਦਾ ਹੈ ਔਰ ਬਹੁਤ ਅੱਗੇ ਨਿਕਲ ਜਾਂਦਾ ਹੈ ਔਰ ਫਿਰ ਵਾਪਸ ਕਦੀ ਨਹੀਂ ਆਉਂਦਾ, ਇਸੇ ਪ੍ਰਕਾਰ ਸਾਡਾ ਜੋ ਸਵਾਸਾਂ ਦਾ ਕਾਰਵਾਂ ਹੈ ਉਹ ਗੁਜ਼ਰ ਰਿਹਾ ਹੈ, ਇੱਕ ਇੱਕ ਕਰਕੇ ਸਾਡੇ ਸਵਾਸ ਮਨਫੀ ਹੋ ਰਹੇ ਨੇ। ਜਿਹੜੇ ਜਾਗੇ ਹੋਏ ਨੇ, ਅੱਖਾਂ ਵਾਲੇ ਨੇ ਸਾਧ ਸੰਗਤ ਜੀ, ਉਹ ਇਸ ਗੱਲ ਦੀ ਚਿੰਤਾ ਕਰਦੇ ਨੇ ਕਿ ਇਹ ਜਿਹੜੇ ਸਾਨੂੰ ਸਵਾਸ ਪ੍ਰਾਪਤ ਹੋਏ ਨੇ ਇਹਨਾਂ ਦਾ ਅਸੀਂ ਸਦਉਪਯੋਗ ਕਰੀਏ, ਐਸਾ ਨਾ ਹੋਵੇ ਕਿ ਸਵਾਸ ਮੁੱਕ ਜਾਣ ਤੇ ਅਸੀਂ
ਜਿਸ ਕਾਰਜ ਲਈ ਆਏ ਆ ਉਹ ਕਾਰਜ ਅਧੂਰਾ ਹੀ ਰਹਿ ਜਾਏ। ਬਾਬਾ ਫਰੀਦ ਜੀ ਦੇ ਹੀ ਬਚਨ ਹਨ, ਫਰੀਦਾ ਜੇ ਜਾਣਾ ਤਿਲ ਥੋੜੜੇ। ਇਹ ਜਿਹੜੇ ਸਵਾਸਾਂ ਰੂਪੀ ਤਿਲ ਨੇ ਜੋ ਈਸ਼ਵਰ ਕੋਲੋਂ ਪ੍ਰਾਪਤ ਹੋਏ ਸਨ, ਜੇ ਸਾਨੂੰ ਸਮਝ ਆ ਜਾਏ ਵੀ ਇਹ ਤਿਲ ਥੋੜੇ ਨੇ, ਭਾਵ ਸਵਾਸ ਗਿਣਵੇਂ ਮਿਣਵੇਂ ਨੇ, ਤਾਂ ਸੰਭਲ ਬੁੱਕ ਭਰੀ ਦੇ ਅਰਥ ਨੇ ਵੀ ਸਵਾਸਾਂ ਨੂੰ ਬੋਚ ਬੋਚ ਕੇ ਬਤੀਤ ਕਰ, ਇਹਨਾਂ ਸਵਾਸਾਂ ਦੀ ਸੰਭਾਲ ਕਰ, ਇਹਨਾਂ ਸਵਾਸਾਂ ਦਾ ਸਦ ਉਪਯੋਗ ਕਰ। ਸੰਭਲ ਬੁੱਕ ਭਰੀ, ਮੈਨੇ ਸਵਾਸਾਂ ਨੂੰ ਸੰਭਲ ਸੰਭਲ ਕੇ ਖਰਚ ਕਰ, ਇਹ ਸਵਾਸ ਜ਼ਾਇ ਨਾ ਕਰ। ਦੂਸਰੇ ਪਾਸੇ ਇੰਜ ਕਹਿ ਲਓ ਕਿ ਆਪ ਜੀ ਨੇ ਸਮੇਂ ਦੀ ਕਦਰ ਕਰਨ ਦਾ ਸਾਨੂੰ ਉਪਦੇਸ਼ ਦਿੱਤਾ, ਕਿਉਂਕਿ ਸਮਾਂ ਕਿਸੇ ਵੀ ਕੀਮਤ ਤੇ ਸਾਨੂੰ ਵਾਪਸ ਪ੍ਰਾਪਤ ਨਹੀਂ ਹੁੰਦਾ। ਔਰ ਸਾਧ ਸੰਗਤ, ਅਸੀਂ ਤੇ ਕਈ ਵਾਰੀ ਛੋਟੇ ਜਿਹੇ ਲਾਲਚ ਵਾਸਤੇ ਸਵਾਸ ਜ਼ਾਇ ਕਰ ਦਿੰਦੇ ਹਾਂ। ਸ਼ੇਖ ਫਰੀਦ ਸਾਹਿਬ ਦਾ ਜੀਵਨ ਪੜ੍ਹੀਏ ਤੇ ਉਹ ਕੋਈ ਸਧਾਰਨ ਫਕੀਰ ਨਹੀਂ ਸਨ। ਉਹਨਾਂ ਦੀ ਜੇ ਬੰਸਾਵਲੀ ਫੋਲੋਗੇ, ਫਾਰ ਐਗਜ਼ਾਮਪਲ ਤੁਸੀਂ ਇਨਸਾਈਕਲੋਪੀਡੀਆ ਵਿੱਚ ਕੱਢ ਲਓ ਤੇ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਵੀ ਉਹਨਾਂ ਦਾ ਜਿਹੜਾ ਬਲੱਡ ਰਿਲੇਸ਼ਨ ਹੈ ਉਹ ਪਿੱਛੇ ਜਾ ਕੇ ਹਜ਼ਰਤ ਮੁਹੰਮਦ ਸਾਹਿਬ ਦੀ ਵੰਸ਼ ਨਾਲ ਜੁੜ ਜਾਂਦਾ। ਤੋ ਸੁਭਾਵਕ ਹੈ ਵੀ ਹਜ਼ਰਤ ਮੁਹੰਮਦ ਸਾਹਿਬ ਦਾ ਸਾਰੇ ਮੁਸਲਮਾਨ ਸਤਿਕਾਰ ਕਰਦੇ ਤੇ ਉਹਨਾਂ ਦਾ ਕੋਈ ਵੰਸ਼ਜ ਕੋਈ ਮਾਲੀ ਪੱਖੋਂ ਤੇ ਕਮਜ਼ੋਰ ਨਹੀਂ ਹੋਵੇਗਾ ਨਾ। ਪਰ ਫੇਰ ਵੀ ਉਹਨਾਂ ਨੇ ਇਹ ਰਸਤਾ ਇਖਤਿਆਰ ਕੀਤਾ, ਸਾਡਾ ਮਾਰਗਦਰਸ਼ਨ ਕੀਤਾ ਵੀ ਮਨੁੱਖਾ ਜੀਵਨ ਦਾ ਪ੍ਰਯੋਜਨ ਸਿਰਫ ਦੁਨਿਆਵੀ ਐਸ਼ਵਰਜ ਪ੍ਰਾਪਤ ਕਰਨਾ ਨਹੀਂ। ਉਂਜ ਵੀ ਜੇ ਦੁਨਿਆਵੀ ਐਸ਼ਵਰਜ ਦੀ ਗੱਲ ਕਰੀਏ ਤੇ ਮਨੁੱਖ ਫਲ ਬੜੇ ਚਾਅ ਨਾਲ ਖਾਂਦਾ ਹੈ ਤੇ ਸਿਆਣੇ ਕਹਿੰਦੇ ਹੁੰਦੇ ਨੇ ਵੀ ਜਿਹੜੇ ਫਲ ਜਿਤਨੇ ਤਾਜ਼ੇ ਜਿਤਨੀ ਚੰਗੀ ਕੁਆਲਿਟੀ ਦੇ ਤੋਤੇ ਕੋਇਲਾਂ ਤੇ ਹੋਰ ਗਾਲੜਾਂ ਦੇ ਹਿੱਸੇ ਆਉਂਦੇ ਨੇ, ਮਨੁੱਖ ਦੇ ਹਿੱਸੇ ਨਹੀਂ ਆਉਂਦਾ। ਜੇ ਤਾਜ਼ੇ ਦੁੱਧ ਦੀ ਗੱਲ ਕਰੀਏ ਤੇ ਕੱਟੇ ਤੇ ਵੱਛੇ ਸਾਡੇ ਨਾਲੋਂ ਪਹਿਲਾਂ ਉਸ ਦੁੱਧ ਦਾ ਸਵਾਦ ਚੱਖ ਲੈਂਦੇ ਨੇ। ਅਸੀਂ ਲੱਖਾਂ ਕਾਰਖਾਨੇ ਲਾਏ ਨੇ ਕੱਪੜੇ ਬਣਾਉਣ ਦੇ, ਪਰ ਅਫਸੋਸ ਅਸੀਂ ਮੋਰ ਵਰਗੀ ਇੱਕ ਵੀ ਪੋਸ਼ਾਕ ਤਿਆਰ ਨਹੀਂ ਕਰ ਸਕੇ। ਉਹਦਾ ਇੱਕ ਖੰਭ ਵੇਖੀਏ ਤੇ ਭਾਵੇਂ ਸਾਰਾ ਦਿਨ ਉਸ ਖੰਭ ਨੂੰ ਹੀ ਵੇਖੀ ਜਾਈਏ, ਲੈਂਸ ਲੈ ਕੇ ਬਰੀਕ ਬਰੀਕ ਮੀਨਾਕਾਰੀ ਹੈ, ਫਿਰ ਨਾ ਉਹਨੂੰ ਧੋਣਾ ਪਵੇ, ਨਾ ਸੁਕਾਉਣਾ ਪਵੇ, ਨਾ ਉਹਨੂੰ ਪ੍ਰੈਸ ਕਰਨਾ ਪਵੇ, ਨਾ ਉਹਨੂੰ ਡਰਾਈ ਕਲੀਨ ਕਰਨਾ ਪਵੇ। ਈਸ਼ਵਰ ਨੇ ਜਿਹੜੀ ਪੋਸ਼ਾਕ ਮੋਰ ਨੂੰ ਦਿੱਤੀ ਹੈ ਉਹ ਮਨੁੱਖ ਦੇ ਹਿੱਸੇ ਵਿੱਚ ਨਹੀਂ ਆਈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ। ਜੇ ਇਹਨਾਂ ਤਮਾਮ ਜੁਦਾ ਜੁਦਾ ਪਹਿਲੂਆਂ ਤੋਂ ਮਨੁੱਖ ਨਾਲੋਂ ਪਸ਼ੂ ਪੰਛੀ ਅੱਗੇ ਨੇ ਤੇ ਫਿਰ ਮਨੁੱਖ ਦੇ ਜੀਵਨ ਦਾ ਪ੍ਰਯੋਜਨ ਕੋਈ ਹੋਰ ਹੈ। ਕੇਵਲ ਖਾਣਾ ਪੀਣਾ ਹੱਸਣਾ ਸੌਣਾ ਨਹੀਂ, ਤੇ ਉਹ ਪ੍ਰਯੋਜਨ ਸੀ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਬਹਿਤੀ ਜਾਤ, ਅੱਜ ਦਾ ਮੁੱਖ ਵਾਕ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਸਾਡੀ ਜ਼ਿੰਦਗੀ ਦੀ ਨਦੀ ਸਵਾਸਾਂ ਦਾ ਕਾਰਵਾਂ ਲਗਾਤਾਰ ਵਹਿੰਦਾ ਜਾ ਰਿਹਾ ਹੈ, ਵਗਦਾ ਜਾ ਰਿਹਾ ਹੈ, ਘਟ ਰਿਹਾ ਹੈ। ਅਸੀਂ ਕਦੀ ਦ੍ਰਿਸ਼ਟ ਨਾ ਧਾਰਤ ਇੱਧਰ ਧਿਆਨ ਹੀ ਨਹੀਂ ਦਿੱਤਾ। ਭਾਵ ਇਹ ਹੈ ਕਿ ਸਮਾਂ ਮੁੱਕਦਾ ਜਾ ਰਿਹਾ ਹੈ ਔਰ ਜੀਵਨ ਦਾ ਜੋ ਪ੍ਰਯੋਜਨ ਸੀ ਸ਼ਾਇਦ ਉਹ ਕੰਮ ਅਜੇ ਪ੍ਰਾਰੰਭ ਹੀ ਨਹੀਂ ਕੀਤਾ। ਜੀਵਨ ਤੇ ਮੁੱਕ ਜਾਣਾ। ਇੱਕ ਦਿਨ ਉਹਨਾਂ ਨੇ
ਆਣ ਦਸਤਕ ਦੇਣੀ ਹੈ। ਸ਼ੇਖ ਸਾਹਿਬ ਦੇ ਜਿਹੜੇ ਸ਼ਲੋਕ ਨੇ ਸਾਧ ਸੰਗਤ ਉਹਨਾਂ ਦੀ ਤੇ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਸ਼ਲੋਕ ਸ਼ੇਖ ਫਰੀਦ ਕੇ ਉਹਦਾ ਸਿਰਲੇਖ ਹੈ। ਫਿਰ ਹਜ਼ੂਰ ਕਹਿੰਦੇ ਨੇ ਜਿੱਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਨਾਏ। ਭਾਈ ਉਹ ਜਿਹੜੀ ਤਾਰੀਖ ਨਿਸ਼ਚਿਤ ਹੈ ਮਰਨ ਲਿਖਾਏ ਮੰਡਲ ਮੈਂ ਆਏ। ਬੜੇ ਕਮਾਲ ਦੀ ਗੱਲ ਹੈ ਬਈ ਜਨਮ ਬਾਅਦ ਵਿੱਚ ਹੁੰਦਾ ਹੈ ਤੇ ਈਸ਼ਵਰ ਕੋਲ ਬਿਠਾ ਕੇ ਤੇ ਉਹਨੂੰ ਉਹ ਤਾਰੀਖ ਦੇ ਉੱਤੇ ਉਂਗਲ ਰੱਖ ਕੇ ਦੱਸਦਾ ਵੀ ਆਹ ਤੇਰੀ ਆਖਰੀ ਤਾਰੀਖ ਹੈ। ਜਿਵੇਂ ਤੁਹਾਡੇ ਇੱਥੇ ਇਮੀਗ੍ਰੇਸ਼ਨ ਵਾਲੇ ਵਿਜ਼ਟਰ ਨੂੰ ਉੱਥੇ ਬਾਕਾਇਦਾ ਉਹ ਹੱਥ ਰੱਖ ਕੇ ਦੱਸਦੇ ਵੀ ਮਿਸਟਰ ਸਿੰਘ ਆਹ ਧਿਆਨ ਨਾਲ ਵੇਖ ਆਹ ਡੇਟ ਹੈ ਤੇਰੀ। ਭਾਵ ਏਅਰਪੋਰਟ ਚੋਂ ਬਾਹਰ ਬਾਅਦ ਵਿੱਚ ਨਿਕਲਣਾ ਹੈ ਪਰ ਮੁਲਕ ਛੱਡਣ ਦੀ ਜਿਹੜੀ ਤਾਰੀਖ ਹੈ ਉਹਦੇ 'ਤੇ ਉਂਗਲ ਰੱਖ ਕੇ ਪਹਿਲਾਂ ਉਹਨੂੰ ਅਵੇਅਰ ਕਰ ਦੇਣਾ ਵੀ ਕਿਤੇ ਓਵਰ ਸਟੇ ਨਾ ਹੋ ਜਾਈ। ਇਸ ਤਰ੍ਹਾਂ ਈਸ਼ਵਰ ਜਨਮ ਦੇਣ ਤੋਂ ਪਹਿਲਾਂ ਹੀ ਮੌਤ ਦੀ ਤਾਰੀਖ ਨਿਸ਼ਚਿਤ ਕਰ ਦਿੰਦਾ ਹੈ।

ਜਦੋਂ ਅਸੀਂ ਬੱਚਿਆਂ ਦੇ ਵਿਆਹ ਕਰਨੇ ਆ ਤਾਰੀਕ ਨਿਸ਼ਚਿਤ ਹੋ ਜਾਂਦੀ ਹੈ, ਕਾਰਡ ਛਪ ਜਾਂਦੇ ਨੇ, ਵੱਖ ਵੱਖ ਸੰਬੰਧਿਤ ਲੋਕਾਂ ਨੂੰ ਦੱਸ ਦਿੱਤਾ ਜਾਂਦਾ, ਕੈਟਰਿੰਗ ਵਾਲਿਆਂ ਨੂੰ ਵੀ, ਸੁਨਿਆਰੇ ਨੂੰ ਵੀ, ਹਲਵਾਈ ਨੂੰ ਵੀ, ਭਾਈ ਨੂੰ ਵੀ, ਅਤੇ ਫਿਰ ਆਮ ਤੌਰ 'ਤੇ ਉਹ ਤਾਰੀਕ ਬਦਲਣੀ ਔਖੀ ਹੋ ਜਾਂਦੀ ਹੈ, ਬਈ ਇਸੇ ਤਰੀਕ 'ਤੇ ਸਾਰੇ ਕਾਰਜ ਹੁਣ ਹੋਣਗੇ। ਇਸੇ ਪ੍ਰਕਾਰ ਇਹ ਜਿਹੜੀ ਸਾਏ ਦੀ ਤਾਰੀਕ ਹੈ, ਜਦੋਂ ਮਰਨ ਵਹੁਟੀ ਅਤੇ ਇਸ ਵਰ ਨੇ ਇਹਨੂੰ ਪਰਨਾ ਕੇ ਲਿਜਾਣਾ ਹੈ, ਉਹ ਤਰੀਕ ਪਹਿਲਾਂ ਨਿਸ਼ਚਿਤ ਹੈ। ਇਸ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਾਧਵੇ ਭਜ ਦਿਨ ਨਿਤ ਰੈਣੀ, ਮਾਧਵੇ ਭਜ, ਇਹ ਭਾਈ ਦਿਨ ਨਿਤ ਰੈਣੀ, ਹਰ ਵੇਲੇ ਦਿਨ ਰਾਤ ਉਸ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ ਕਰ, ਉਸ ਨੂੰ ਜਪਦਾ ਰਿਹਾ ਕਰ। ਜਨਮ ਪਦਾਰਥ ਜੀਤ ਹਰ ਸ਼ਰਣੀ, ਇਸ ਤਰੀਕੇ ਸਿਮਰਨ ਦੀ ਬਰਕਤ ਨਾਲ ਤੂੰ ਜਿਹੜਾ ਇਹ ਮਨੁੱਖਾ ਜਨਮ ਹੈ ਇਸ ਨੂੰ ਸਫਲ ਕਰ ਸਕਦਾ ਹੈ, ਕਿਉਂਕਿ ਇਸ ਦਾ ਕੋਈ ਪ੍ਰਯੋਜਨ ਹੈ। ਆਪ ਜੀ ਰੋਜ਼ਾਨਾ ਹੀ ਸਰਵਣ ਕਰਦੇ ਹੋ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਇਹਦਾ ਕੀ ਅਰਥ ਹੈ ਬਈਆ? ਜਿੰਨੇ ਅਸੀਂ ਕਾਰੋਬਾਰ ਕਰਨੇ ਆ, ਜੋਬ ਕਰਨੇ ਆ, ਹੋਰ ਬਿਜ਼ਨਸ ਇਤਿਆਦ ਕਰਨੇ ਆ, ਨਾ ਕਰੀਏ? ਨਹੀਂ, ਉਹ ਕਰਨੇ ਨੇ। ਇਹਦੇ ਅਰਥ ਨੇ ਵੀ ਇਹ ਜਿੰਨੇ ਵੀ ਕਾਰਜ ਨੇ ਇਹ ਦਰਗਾਹ ਵਿੱਚ ਕੰਮ ਨਹੀਂ ਆਉਂਦੇ, ਦੁਨੀਆਂ 'ਤੇ ਕੰਮ ਆਉਂਦੇ ਨੇ, ਦੁਨੀਆਂ 'ਤੇ ਜ਼ਿੰਦਾ ਰਹਿਣ ਵਾਸਤੇ ਕਰਨੇ ਪੈਂਦੇ ਨੇ, ਪਰ ਦਰਗਾਹ ਵਿੱਚ ਇੱਕੋ ਹੀ ਕੰਮ ਸਾਥ ਦਿੰਦਾ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਬਾਕੀ ਸਾਨੂੰ ਦੁਨੀਆਂ ਦੇ ਉੱਤੇ ਜ਼ਿੰਦਾ ਰਹਿਣ ਵਾਸਤੇ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਬਾਕੀ ਕੰਮ ਕਰਨੇ ਨੇ। ਇਸੇ ਲਈ ਗੁਰੂ ਸਾਹਿਬ ਨੇ ਕਿਹਾ ਵੀ ਧਰਮ ਦੀ ਕਿਰਤ ਕਰੋ। ਸੋ ਜੀਵਨ ਦਾ ਮਨੋਰਥ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ, ਇਹ ਭਾਈ ਜਿੰਨਾ ਛੇਤੀ ਹੋ ਸਕੇ ਤੂੰ ਨਾਮ ਜਪਿਆ ਕਰ। ਕਿਉਂ? ਕਿਉਂਕਿ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ। ਜ਼ਿੰਦਗੀ ਦੀ ਨਦੀ ਵਹਿੰਦੀ ਜਾ ਰਹੀ ਏ, ਵਗਦੀ ਜਾ ਰਹੀ ਏ, ਤੂੰ ਕਦੀ ਉੱਧਰ ਧਿਆਨ ਨਹੀਂ ਦਿੱਤਾ। ਜਿੱਧਰ ਤੂੰ ਧਿਆਨ ਦਿੱਤਾ ਏ ਉਹਨਾਂ 'ਚੋਂ ਕੋਈ ਚੀਜ਼ ਤੇਰੇ ਕੰਮ ਨਹੀਂ ਹੈ। ਉਹ ਕੀ ਹੈ? ਮਿੱਥਿਆ ਮੋਹ ਬੰਦ ਹੈ ਨਿਤ ਪਾਰਚ। ਮਿੱਥਿਆ ਮੈਨੇ ਨਾਸ਼ਵੰਤ, ਜਿਹੜੀਆਂ ਚੀਜ਼ਾਂ ਨਾਸ਼ਵੰਤ ਨੇ ਉਹਨਾਂ ਦਾ ਜੀਵ ਬੰਨ ਨੂੰ ਬੰਨਦਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ। ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਨੇ, ਹਜ਼ੂਰ ਕਹਿੰਦੇ ਉਹਨਾਂ ਲਈ ਕਿਤਨਾ ਪਰਿਸ਼ਰਮ ਕਰਦਾ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜਿਹੜਾ ਘਰ ਬਾਰ ਦੇਸ਼ ਵਿਦੇਸ਼ ਲੋਕ ਪ੍ਰਲੋਕ ਵਿੱਚ ਮਦਦਗਾਰ ਹੁੰਦਾ ਹੈ ਉਹਦਾ ਤਿਆਗ ਕਰ ਦਿੰਦਾ। ਇਹੀ ਕਾਰਨ ਹੈ ਵੀ ਧਰਮ ਦੀ ਕਿਰਤ ਕਰਕੇ ਗੁਜ਼ਰਾਨ ਕਰਨ ਦਾ ਹੁਕਮ ਤੇ ਹੈ, ਪਰ ਕਿਤੇ ਕਿਤੇ ਨਾਲ ਫਿਰ ਬਾਣੀਕਾਰਾਂ ਨੇ ਹੁਕਮ ਕੀਤਾ ਵੀ ਕਾਹੇ ਰੇ ਮਨ ਬਿਖਿਆ ਬਣ ਜਾਏ, ਭੂਲੋ ਰੇ ਠਗਮੂਰੀ ਖਾਏ, ਜੈਸੇ ਮੀਨ ਪਾਣੀ ਮੈਂ ਰਹਿ, ਕਾਲ ਜਾਲ ਕੀ ਸੁਧ ਨਹੀਂ ਲਹਿ, ਜੀਵਾ ਸਵਾਦੀ ਲੀਲਤ ਲੋ, ਤੈਸੇ ਕਣਕ ਕਾਮਣੀ ਬਾਂਧਿਓ ਮੋ, ਜਿਉ ਮਧ ਮਾਖੀ ਸੰਚੈ ਅਪਾਰ, ਮਧ ਲੀਨੋ ਮੁਖ ਦੀਨੀ ਸ਼ਾਰ, ਗਊ ਬਾਂਚ ਕੋ।

संचय खीर गला बांध दू ले अहीर माया कारण श्रम अत करै सो माया लै गाडै तरै अत संचय समझै नहीं मूड़ तन धरती तन होए गयो तूड़। हे मेरे मन तू क्यों इस बिख्या दे जंगल विच भटक रहा है। काए रे मन बिख्या बन जाए भूलो रे ठग मूरी खाए। तू भटकना दा शिकार होके ठग बूटी खा रहा है। इस ठग बूटी ने तेनू नीम बेहोश कर दिता है और तेनू खुद नू पता नहीं भी मैं कर की रहा वा। फिर महाराज ने दो तीन चार उदाहरण बड़िया बा कमाल। जैसे मीन पानी में रहे काल जाल की सुध नहीं लह, मच्छी पानी विच रहिंदी है, उस पानी विच मच्छी नू पकड़न वाले जाल सुट देने, नाल कोई चोगा पा देंदे ने, वो चली मच्छी नू चोगा ते दिसदा जाल नहीं दिसदा, भाव वो कुंडी नाल लगी हुई गोश्त दी बोटी मांस दा टुकड़ा रोटी दा टुकड़ा ओदी ते स्मेल ओदे कैंपास नू प्राप्त हो गई है, पर अखां भलेखा खा गई भी इहदे आले दुआले जाल भी विछिया होया है और मैं फस जाना, फस जांदी है। हुणे मच्छी नू उपदेश थोड़ा है, मच्छी नू ते पता ही नहीं भी मेरे बारे गुरबाणी च इदां लिखिया है। मच्छी एक करैक्टर है, मच्छी दी कमजोरी की है, जीभ दा चस्का। कदी कदी असी भी अपनी सारी उम्र जीभ दे चस्के विच ही लंघा देने आ। समझण वाली बरीक गल ए है, जीभा स्वादी लीलत लोह, किड्डी कमाल दी गल है। जीभ दे स्वाद पिछे लीलत लोह, पता की अर्थ ने लीलत लो, लोहा निकल जाती है। हुण ओह जिहड़ी मांस दा टुकड़ा है उहदे विच ते लोहे की कुंडी है ना, वह जिवें ही मांस नूं अंदर ले जाती है भुल जाती है भी इहदे विच गुप्त रूप विच कुंडी भी है। वह जदों भज्जण लगदी उह खिंचदे ने, वह जबाड़े च फस जाती, वह झटका मार के बाहर कढ लैंदे ने, ते बाहर कादे लई कढदे ने हुण तुहानूं पता ही है, उहदी पूजा थोड़ा करनी है, उहनूं छिल छुल के खा जांदे ने। मारी गई कादे पिछे, जीभ दे चस्के पिछे। इहनूं महाराज कहिंदे ने लभ लोभ अहंकार की माती। कट्ठा लभ लोभ लिखण दी की लोड़ सी जी, लल्ला बब्बा लभ लभ कहिंदे ने उर्दू च होठां नूं लिप्स नूं। लभ दा मतलब है खाण दा चस्का, ते लोभ दा मतलब है जोड़न दा चस्का। ਇਹ ਦੋ ਜੁਦਾ ਜੁਦਾ ਥੋੜੀਆਂ ਗੱਲ ਹੈ, ਦੋਵੇਂ ਲਾਲਚ ਨੇ, ਇੱਕ ਖਾਣ ਦਾ ਇੱਕ ਜੋੜਨ ਦਾ। ਤੈਸੇ ਕਣਕ ਕਾਮਣੀ ਬੰਧਿਓ ਮੋਹ, ਜਿਉ ਮਦ ਮਾਖੀ ਸੰਚੈ ਅਪਾਰ, ਮਦ ਲੀਨੋ ਮੁਖ ਦੀਨੀ ਸ਼ਾਰ। ਸ਼ਹਿਦੀਆਂ ਮੱਖੀਆਂ ਵੀ ਕਹਿੰਦੀਆਂ ਵੀ ਸ਼ਹਿਦ ਉਦੋਂ ਖਾਵਾਂਗੀਆਂ ਜਦੋਂ ਜ਼ਿਆਦਾ ਇਕੱਠਾ ਹੋ ਜਾਏਗਾ, ਤੇ ਜ਼ਿਆਦਾ ਇਕੱਠਾ ਹੋਣ ਤੋਂ ਪਹਿਲਾਂ ਹੀ ਸ਼ਹਿਦ ਉਤਾਰਨ ਵਾਲੇ ਆ ਜਾਂਦੇ ਨੇ, ਉਹ ਸਾਰਾ ਉਤਾਰ ਕੇ ਲੈ ਜਾਂਦੇ। ਕਿਰਤ ਕਰਨੀ ਧਨ ਕਮਾਉਣਾ ਬੁਰੀ ਗੱਲ ਨਹੀਂ, ਗੁਰਮਤ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਪਰ ਆਪਣੇ ਸਰੀਰ ਨੂੰ ਵੀ ਕਿਸੇ ਹੱਦ ਤੱਕ ਟੋਰਚਰ ਕਰਕੇ ਤੇ ਹੱਥ ਧੋ ਕੇ ਮਗਰ ਪੈ ਜਾਣਾ ਔਰ ਫਿਰ ਉਹਦਾ ਇੰਜੋਏ ਵੀ ਨਾ ਕਰਨਾ ਵੀ ਮੈਂ ਰਿਟਾਇਰ ਹੋ ਕੇ ਵਿਹਲਾ ਹੋ ਕੇ ਫਿਰ ਫੀਲਿੰਗ ਜੀ ਲੈਣੀ ਵੀ ਮੈਂ ਫਿਰ ਕੁਰਸੀ ਡਾਲਾਂਗਾ ਵੀ ਮੇਰੀ ਅਖਬਾਰ ਵੀ ਦੇ ਦਿਓ ਮੈਨੂੰ ਚਾਹ ਦਾ ਕੱਪ ਵੀ ਦੇ ਦਿਓ, ਫਿਰ ਕਈ ਵਾਰ ਉਹ ਸਮਾਂ ਹੀ ਨਹੀਂ ਆਉਂਦਾ। ਮਧੂ ਮੱਖੀ ਇੱਕ ਕਰੈਕਟਰ ਹੈ, ਉਹਦੀ ਕਮਜ਼ੋਰੀ ਇਹ ਹੈ ਵੀ ਖਾਣਾ ਤੇ ਹੈ, ਜਦੋਂ ਜ਼ਿਆਦਾ ਇਕੱਠਾ ਹੋ ਜਾਏਗਾ ਫਿਰ ਖਾਵਾਂ, ਜ਼ਿਆਦਾ ਇਕੱਠਾ ਹੋ ਕੇ ਖਾਣ ਦਾ ਮੌਕਾ ਹੀ ਨਹੀਂ। ਮੈਂ ਬਹੁਤ ਜ਼ਿਆਦਾ ਇਕੱਠਾ ਕਰਕੇ ਫਿਰ ਆਰਾਮ ਨਾਲ ਬੈਠ ਕੇ ਇਹਦਾ ਆਨੰਦ ਲਵਾਂਗਾ, ਉਹ ਕਈ ਵਾਰ ਸਮਾਂ ਹੀ ਨਹੀਂ ਆਉਂਦਾ। ਮਧੂ ਮੱਖੀ ਇੱਕ ਕਰੈਕਟਰ ਹੈ, ਜੋ ਮਧ ਮਾਖੀ ਸੰਚੈ ਅਪਾਰ, ਮਧ ਲੀਨੋ ਮੁਖ ਦੀਨੀ ਛਾਰ।
ਹਜ਼ੂਰ ਕਹਿੰਦੇ ਨੇ ਗਊ ਬਾਂਚ ਕੋ ਸੰਚੈ ਖੀਰ, ਸੱਜਰ ਸੂਈ ਹੋਈ ਗਾਂ, ਗੁਰਮੁਖੋ ਉਹਦਾ ਛੋਟਾ ਜਿਹਾ ਬੱਚਾ ਹੈ, ਵੱਛਾ ਹੈ, ਤੇ ਉਹ ਭੱਜ ਭੱਜ ਕੇ ਦੂਜੀਆਂ ਗਾਵਾਂ ਨਾਲੋਂ ਅੱਗੇ ਵੱਧ ਵੱਧ ਕੇ ਪੱਠੇ ਖਾਂਦੀ ਹੈ, ਚਰਦੀ ਹੈ। ਬਈ ਮੇਰੀ ਖੁਰਾਕ ਵਿੱਚ ਦੋ ਜਣਿਆਂ ਦੀ ਖੁਰਾਕ ਹੈ, ਮੈਂ ਚੰਗੀ ਤਰ੍ਹਾਂ ਭਰ ਪੇਟ ਪੱਠਾ ਦੱਥਾ ਖਾਂਗੀ ਤੇ ਦੁੱਧ ਬਣੇਗਾ, ਮੇਰਾ ਵੱਛਾ ਚੁੰਘੇਗਾ। ਤੇ ਉਹ ਫਿਰ ਭਰ ਪੇਟ ਖਾਂਦੀ ਹੈ, ਫਿਰ ਯੁਗਾਲੀ ਕਰਦੀ ਹੈ, ਫਿਰ ਉਹ ਪਚਦਾ ਹੈ, ਫਿਰ ਉਹਦੇ ਚੋਂ ਕੁਝ ਵੇਸਟੇਜ ਗੋਬਰ ਦੇ ਰੂਪ ਚ, ਕੁਝ ਦੁੱਧ, ਕੁਝ ਯੂਰਨ ਦੇ ਰੂਪ ਵਿੱਚ ਨਿਕਲ ਜਾਂਦਾ ਹੈ। ਫਿਰ ਉਹ ਵੱਛੇ ਨੂੰ ਛੱਡਦੇ ਨੇ, ਉਹ ਜਾ ਕੇ ਸਾਧ ਸੰਗਤ ਜੀ ਚੋਣ ਤੋਂ ਪਹਿਲਾਂ ਜਿਸ ਵੇਲੇ ਉਹ ਛੱਡਦੇ ਨੇ ਤੇ ਫਿਰ ਉਹ ਗਾਂ ਪਸਮ ਪੈਂਦੀ ਹੈ। ਜਦੋਂ ਗਾਂ ਪਸਮ ਪੈਂਦੀ ਹੈ ਤੇ ਫਿਰ ਉਹ ਕੀ ਕਰਦੇ ਨੇ, ਵੱਛੇ ਨੂੰ ਪਕੜ ਕੇ ਕਿੱਲੇ ਨਾਲ ਘੁੱਟ ਕੇ ਬੰਨ ਦਿੰਦੇ ਨੇ, ਗੋਡੇ ਨਾਲੋਂ ਵੀ ਵੱਡੀ ਬਾਲਟੀ ਰੱਖ ਕੇ ਕੰਮ ਕਰਕੇ ਉਹ ਸਾਰੀ ਬਾਲਟੀ ਦੁੱਧ ਦੀ ਭਰ ਕੇ ਘਰ ਲੈ ਜਾਂਦੇ ਨੇ। ਗਾਂ ਵੀ ਵਹਿੰਦੀ ਰਹਿੰਦੀ ਹੈ, ਵੱਛਾ ਵੀ ਵਹਿੰਦਾ ਰਹਿੰਦਾ। ਗਾਂ ਇੱਕ ਕਰੈਕਟਰ ਹੈ। ਮਨੁੱਖ ਆਪਣੇ ਨਾਲ ਨਾਲ ਆਪਣੀ ਸੰਤਾਨ ਦੀ ਵੀ ਚਿੰਤਾ ਕਰਦਾ ਹੈ। ਮੈਂ ਇਹਨਾਂ ਵਾਸਤੇ ਵੀ ਕੁਝ ਜੋੜ ਜਾਂ। ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ, ਉਹਨਾਂ ਨੇ ਇੱਕ ਪੁਸਤਕ ਚ ਇੱਕ ਸ਼ੂਮ ਦੀ ਘਟਨਾ ਲਿਖੀ ਹੈ। ਬੜਾ ਵੱਡਾ ਅਮੀਰ ਸੀ ਤੇ ਉਹ ਕਾਰੋਬਾਰ ਥੋੜੇ ਜਿਹੇ ਠੰਡੇ ਪੈ ਗਏ, ਸਾਰਿਆਂ ਦੀ ਇਕੋਨਮੀ ਮੱਧਮ ਹੋ ਗਈ ਤੇ ਉਹ ਚਿੰਤਤ ਹੋ ਕੇ ਮਨੀਮ ਨੂੰ ਕਹਿਣ ਲੱਗਾ, ਮਨੀਮ ਜੀ ਕੰਮ ਬੜਾ ਢਿੱਲਾ ਪੈ ਗਿਆ ਹੈ ਤੇ ਮੈਨੂੰ ਇਹ ਹਿਸਾਬ ਕਿਤਾਬ ਕਰਕੇ ਦੱਸੋ ਵੀ ਜੇ ਭਲਕ ਤੋਂ ਕੰਮ ਬਿਲਕੁਲ ਬੰਦ ਹੋ ਜਾਏ, ਇੱਕ ਸਿੰਗਲ ਪੈਨੀ ਦੀ ਵੀ ਆਮਦ ਨਾ ਰਹੇ, ਕੰਮ ਬੰਦ ਹੀ ਹੋ ਜਾਏ ਤੇ ਆਪਾਂ ਖਾਲੀ ਬੈਠ ਕੇ ਕਿੰਨਾ ਕੁ ਚਿਰ ਖਾ ਸਕਦੇ ਹਾਂ। ਮੁਨੀਮ ਕਹਿਣ ਲੱਗਾ, ਜੀ ਇਹਦੇ ਲਈ ਮੈਨੂੰ ਸਮਾਂ ਦਿਓ, ਇੱਕ ਦੋ ਦਿਨ ਦਾ ਸਮਾਂ ਦਿੱਤਾ। ਹਾਂ ਮੁਨੀਮ ਜੀ, ਕੀ ਤੁਸੀਂ ਤੱਤ ਕੱਢਿਆ? ਆਖਣ ਲੱਗੇ, ਜੀ ਫਿਕਰ ਨਾ ਕਰੋ, 7 ਪੁਸ਼ਤਾਂ ਤੁਹਾਡੀਆਂ ਬੈਠ ਕੇ ਖਾ ਸਕਦੀਆਂ। ਲਿਖਿਆ, ਉੱਚੀ ਉੱਚੀ ਰੋਣ ਲੱਗ ਪਿਆ। ਮੁਨੀਮ ਕਹਿਣ ਲੱਗਾ, ਸ਼ਾਹ ਜੀ ਕੀ ਹੋਇਆ? ਆਖਣ ਲੱਗਾ, ਮੇਰੀ 8ਵੀਂ ਪੁਸ਼ਤ ਦਾ ਕੀ ਬਣੇਗਾ? ਇਹ ਸਾਡੀ ਸਾਰਿਆਂ ਦੀ ਬਿਰਤੀ ਹੈ। ਮੈਂ ਇੱਕ ਬੇਨਤੀ ਕਰਨਾ ਹੁੰਦਾ, ਉਹ ਬੇਨਤੀ ਇਹ ਹੈ ਸਾਧ ਸੰਗਤ ਜੀ, ਜੋ ਪੂਤ ਤੋ ਧਨ ਕਿਆ, ਜੋ ਕਪੂਤ ਤੋ ਧਨ ਕਿਆ, ਸੁਣ ਲਿਓ ਥੋੜਾ ਧਿਆਨ ਨਾਲ। ਜੇ ਪੁੱਤਰ ਲਾਇਕ ਹੈ ਤੇ ਧਨ ਜੋੜਨ ਦੀ ਲੋੜ ਨਹੀਂ, ਜੇ ਪੁੱਤਰ ਨਲਾਇਕ ਹੈ ਤੇ ਧਨ ਜੋੜਨ ਦੀ ਫਿਰ ਵੀ ਲੋੜ ਨਹੀਂ। ਕਹਿਣ ਲੱਗੇ ਵੀ ਥੋੜਾ ਖੁਲਾਸਾ ਕਰੋ। ਆਖਣ ਲੱਗੇ, ਵੇਖੋ ਜੇ ਤੇ ਪੁੱਤਰ ਲਾਇਕ ਹੈ ਤੇ ਤੁਸੀਂ ਉਹਦੀ ਚਿੰਤਾ ਨਾ ਕਰੋ, ਉਹਨੇ ਆਪਣੇ ਜੋਗਾ ਕਰ ਲਿਆ। ਸਾਨੂੰ ਤੇ ਜਿਹੜੇ ਇੱਥੇ ਬੈਠੇ ਹਾਂ ਸੋਚਣਾ ਚਾਹੀਦਾ ਬਈ ਜੇ ਅਸੀਂ ਉੱਥੋਂ ਉੱਠ ਕੇ ਇੱਥੇ ਪਹੁੰਚਣ ਵਿੱਚ ਇੱਥੇ ਆਪਣਾ ਪਰਮਾਨੈਂਟ ਰੈਜੀਡੈਂਸੀ ਵਗੈਰਾ ਇਹ ਸਭ ਕੁਝ ਪ੍ਰਾਪਤ ਕਰਨ ਚ ਕਾਮਯਾਬ ਹੋ ਗਏ ਤੇ DNA ਤੁਹਾਡਾ ਹੈ, ਉਹਨਾਂ ਤੇ ਇੰਨਾ ਕੁ ਵਿਸ਼ਵਾਸ ਤੇ ਕਰੋ ਵੀ ਉਹ ਕਮਾ ਕੇ ਖਾ ਲੈਣਗੇ। ਜੇ ਤੇ ਪੁੱਤਰ ਲਾਇਕ ਹੈ ਤੇ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ, ਉਹਨੇ ਆਪਣੇ ਜੋਗਾ ਕਰ ਹੀ ਲੈਣਾ। ਤੇ ਕਹਿਣ ਲੱਗੇ, ਜੇ ਨਲਾਇਕ ਹੋਵੇ ਫਿਰ ਤੇ ਜੋੜਨਾ ਚਾਹੀਦਾ। ਕਹਿਣ ਲੱਗੇ, ਫਿਰ ਉੱਕਾ ਨਹੀਂ ਜੋੜਨਾ ਚਾਹੀਦਾ। ਕਿਉਂ? ਕਹਿਣ ਲੱਗੇ, ਫਿਰ ਜਿੰਨਾ ਮਰਜ਼ੀ ਜੋੜ ਲੈ, ਉਹਨੇ ਛੱਡਣਾ ਹੀ ਨਹੀਂ ਗਾ। ਬੱਚੇ ਨੂੰ ਧਨ ਦੇਣ ਦੀ ਜ਼ਰੂਰਤ ਨਹੀਂ। ਸਾਡੀ ਕਮਿਊਨਿਟੀ ਨੇ ਇੱਥੇ ਹੀ ਇੱਕ ਮਿਸਟੇਕ ਕੀਤੀ ਨਾ, ਬੱਚੇ ਨੂੰ ਅੱਛੇ ਸੰਸਕਾਰ ਦੇਣੇ ਸਨ। ਜੇ ਉਹਨੂੰ ਅੱਛੇ ਸੰਸਕਾਰ ਦੇ ਦਿੰਦੇ, ਉਹ ਡਰੱਗੀਆਂ ਤੋਂ ਬਚ ਜਾਂਦਾ, ਵਕਾਰੀਆਂ ਤੋਂ ਬਚ ਜਾਂਦਾ, ਆਲਸੀਆਂ ਤੋਂ ਬਚ ਜਾਂਦਾ। ਫਿਰ ਉਹ ਭਾਵੇਂ ਥੋੜਾ ਵੀ ਕਮਾਵੇ, ਉਸ ਘਰ ਦੇ ਵਿੱਚ ਆਨੰਦ ਹੀ ਹੁੰਦਾ। ਤੇ ਸਤਸੰਗ, ਜਿੱਥੇ ਇਹ 3-4-5 ਵਕਾਰ ਆ ਜਾਣ, ਉੱਥੇ ਧਨ ਜਿਤਨਾ ਮਰਜ਼ੀ ਹੋਵੇ, ਲਕਸ਼ਮੀ ਉੱਥੇ ਟਿਕਦੀ ਕੋ ਨਹੀਂ ਗੀ। ਇਸ ਲਈ ਟੈਨਸ਼ਨ ਸਾਨੂੰ ਇਹ ਨਹੀਂ ਕਰਨੀ ਚਾਹੀਦੀ, ਸਾਨੂੰ ਚਿੰਤਾ ਇਹ ਕਰਨੀ ਚਾਹੀਦੀ ਹੈ ਵੀ ਅਸੀਂ ਬੱਚਿਆਂ ਨੂੰ ਸਿੱਖਿਆ ਕੀ ਦਿੱਤੀ ਹੈ, ਉਹਨਾਂ ਨੂੰ ਜੀਵਨ ਜੁਗਤ ਗੁਰਮਤ ਵਾਲੀ ਦੇ ਦਈਏ, ਅੱਛਾ ਉਹਨਾਂ ਨੂੰ ਜੀਵਨ ਜਾਚ ਸਿਖਾ ਦਈਏ। ਤੇ ਜਿਹੜੇ ਬੱਚੇ ਨੂੰ ਐਬ ਕੋ ਨਹੀਂ ਗਾ, ਕੋਈ ਨਸ਼ਾ ਨਹੀਂ ਗਾ, ਕੋਈ ਵਕਾਰ ਨਹੀਂ ਗਾ। ਗੁਰੂ ਸਵਾਰੀ ਸਾਧ ਸੰਗਤ ਜੀ, ਤੁਸੀਂ ਸਾਰੇ ਬੜੇ ਰੋਸ਼ਨ ਦਿਮਾਗ ਹੋ, ਦੱਸੋ ਉਹਨੂੰ ਕੀ ਕਮੀ ਹੈ? ਧਰਤੀ ਦੇ ਕਿਸੇ ਵੀ ਕੋਨੇ ਤੇ ਉਹ ਚਲਾ ਜਾਏ, ਉਹ ਭੁੱਖਾ ਨਹੀਂ ਮਰਦਾ। ਤੇ ਜਿਹਨੂੰ ਐਬ ਨੇ, ਉਹ ਧਰਤੀ ਦੇ ਜਿਸ ਮਰਜ਼ੀ ਕੋਨੇ ਤੇ ਚਲਾ ਜਾਏ, ਉਹਦਾ ਬਣਨਾ ਕੁਛ ਨਹੀਂ ਗਾ।
ਹੁਣ ਗਾਂ ਭੱਜ ਭੱਜ ਕੇ ਪੱਠੇ ਖਾਂਦੀ ਏ, ਜੁਗਾਲੀ ਕਰਦੀ ਏ, ਪਚਾਉਂਦੀ ਏ, ਦੁੱਧ ਬਣਾਉਂਦੀ ਏ, ਬੜੀ ਚਿੰਤਾ ਕਰਦੀ ਏ। ਗਊ ਬਾਛ ਕੋ ਸੰਚੈ ਸ਼ੀਰ, ਗਲਾ ਬਾਂਧ ਦੂਹ ਲੈ ਅਹੀਰ। ਇਹ ਤਿੰਨ ਉਦਾਹਰਨਾਂ ਦੇ ਕੇ ਮਹਾਰਾਜ ਪਤਾ ਕੀ ਕਹਿੰਦੇ, ਕਹਿੰਦੇ ਮਾਇਆ ਕਾਰਨ ਸ਼ਰਮ ਅਤ ਕਰੈ। ਮਾਇਆ ਕਮਾਣੀ ਹੈ, ਮੈਂ ਫਿਰ ਨਾਲ ਨਾਲ ਅਵੇਅਰ ਕਰਦਿਆਂ, ਇਹ ਗੁਜ਼ਰਾਨ ਹੈ। ਖਾਸ ਕਰਕੇ ਇਸ ਤਰ੍ਹਾਂ ਦੇ ਮੁਲਕਾਂ ਵਿੱਚ ਤੇ ਇੱਕ ਮਹੀਨਾ ਵੀ ਨਹੀਂ ਨਿਕਲ ਸਕਦਾ, ਪੰਜ ਛੇ ਸੱਤ ਅੱਠ ਨੌ ਦਸ ਕਿਸਮ ਦੇ ਖਰਚੇ ਬਿੱਲ ਆਉਣੇ ਨੇ, ਉਹ ਕਮਾਏਗਾ ਤੇ ਉਤਰਨਗੇ, ਕਮਾਉਣਾ ਹੈ। ਪਰ ਇਸ ਕਦਰ ਚਿੰਤਾ ਕਰਨੀ, ਜਿਹੜਾ ਗਾਂ ਦਾ ਕਰੈਕਟਰ ਹੈ, ਹਜ਼ੂਰ ਕਹਿੰਦੇ ਨੇ ਮਾਇਆ ਕਾਰਨ ਸ਼ਰਮ ਅਤ ਕਰ, ਮਿਹਨਤ ਕਰਨ ਦੀ ਅਤ ਕਰ ਦਿੰਦਾ, ਫਿਰ ਉਹਨੂੰ ਨਾਲ ਨਾਲ ਆਨੰਦ ਨਹੀਂ ਲੈਂਦਾ, ਗਲਤੀ ਕੀ ਕਰਦਾ। ਸੋ ਮਾਇਆ ਲੈ ਗਾਡੈ ਧਰੈ, ਧਰਤੀ ਵਿੱਚ ਗੱਡ ਦਿੰਦਾ, ਕਿਉਂਕਿ ਉਦੋਂ ਬੈਂਕ ਨਹੀਂ ਸਨ ਵੀ ਕੋਈ ਚੋਰੀ ਨਾ ਕਰ ਲੈ, ਕਿਸੇ ਨੂੰ ਪਤਾ ਨਾ ਲੱਗ ਜਾਏ, ਇੱਥੋਂ ਤੱਕ ਸੰਤਾਨ ਤੋਂ ਵੀ ਬਚਾ ਕੇ ਰੱਖਣਾ। ਕੋਈ ਨਹੀਂ ਦੱਸ ਦਿਆਂਗੇ, ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਮੈਨੂੰ ਲੱਗੀ ਮੈਂ ਦੱਸ ਦਿਆਂਗਾ ਵੀ ਬੇਟਾ ਇੱਥੇ ਮੈਂ ਦੱਬੇ ਨੇ। ਅਤ ਸਮ ਸੰਚੈ ਸਮਝੈ ਨਹੀਂ ਮੂੜ, ਅਚਾਨਕ ਡੈਥ ਹੋ ਗਈ, ਧਨ ਧਰਤੀ ਤੇ ਤਨ ਹੋ ਗਏ, ਉਹ ਉੱਥੇ ਦੱਬਿਆ ਰਹਿ ਗਿਆ, ਸੰਤਾਨ ਨੂੰ ਵੀ ਪਤਾ ਨਹੀਂ ਲੱਗਾ, ਆਪ ਵੀ ਮਿੱਟੀ ਹੋ ਗਿਆ, ਤਨ ਵੀ ਮਿੱਟੀ ਹੋ ਗਿਆ ਤੇ ਧਨ ਵੀ ਮਿੱਟੀ ਹੋ ਗਿਆ। ਇਸ ਵਾਸਤੇ ਹਜ਼ੂਰ ਸਾਨੂੰ ਅਵੇਅਰ ਕਰ ਰਹੇ ਨੇ, ਮਿਥਿਆ ਮੋਹ ਬੰਨਦਾ ਨਿਤ ਪਾਰਜ, ਮਿਥਿਆ ਮੋਹ ਮੈਨੇ ਉਹ ਬੰਨ ਨੂੰ ਬੰਨਦਾ ਹੈ ਜਿਹੜੇ ਨਾਲ ਨਹੀਂ ਨਿਭਦੇ। ਆ ਸ਼ੇਖ ਸਾਹਿਬ ਦਾ ਅਸੀਂ ਇੱਥੇ ਫਰੀਦਕੋਟ ਦੀ ਸੰਗਤ ਉਹਨਾਂ ਦੇ ਆਗਮਨ ਦਿਵਸ ਨੂੰ ਸਮਰਪਿਤ ਸਮਾਗਮ ਹੈ, ਤਿੰਨ ਦਿਨ ਦੇ, ਉਹਨਾਂ ਦਾ ਬਚਨ ਹੈ ਫਰੀਦਾ, ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲ ਵੀ ਕੋਏ ਨਾ ਹੋਸੀ ਮਿੱਤ। ਕਿੱਡਾ ਸੋਹਣਾ ਮੈਸੇਜ ਹੈ। ਦੋ ਟਰੱਕਾਂ ਵਿੱਚ ਨਾ ਘਰ ਦੇੜੀਏ ਤੁਹਾਡੇ ਇੱਥੋਂ ਵਾਲੇ, ਤੇ ਦੋ ਟਰੱਕਾਂ ਚ ਸ਼ਤੀਰੀਆਂ ਤੇ ਫੱਟੇ ਲੱਦੇ ਜਾਂਦੇ ਨੇ, ਚਾਲੀ ਚਾਲੀ ਸਾਲ ਉਹ ਬੰਨ ਲੈਂਦੇ ਨੇ ਵੀ ਕੰਮ ਕਰੀ ਜਾ ਤੇ ਸਾਨੂੰ ਦਈ ਜਾ। ਸਾਡੇ ਤੇ ਉੱਥੇ ਕਮ ਸੇ ਕਮ ਇਸ ਤਰ੍ਹਾਂ ਦੇ ਨੇ ਵੀ ਉਹ ਸੌ ਸੌ ਦੋ ਦੋ ਸੌ ਸਾਲ ਚੱਲ ਜਾਂਦੇ ਨੇ, ਮਜ਼ਬੂਤ ਨੇ, ਪੁਖਤਾ ਨੇ। ਲੱਕੜਾਂ ਦੇ ਘਰ ਪਿੱਛੇ ਉਹ ਕਈ ਵਾਰਾਂ ਚਾਲੀ ਚਾਲੀ ਸਾਲ ਕਹਿੰਦੇ ਨੇ ਵੀ ਤੂੰ ਭੱਜ ਭੱਜ ਕੇ ਕੰਮ ਕਰ ਤੇ ਆ ਸਾਡੇ ਲਾ। ਦੋ ਟਰੱਕ ਲੱਕੜਾਂ ਦੇ, ਇਸ ਤੋਂ ਵੱਧ ਕੁਛ ਵੀ ਨਹੀਂ। ਸਿਸਟਮ ਇਸ ਤਰ੍ਹਾਂ ਦਾ ਬਣਾ ਦਿੱਤਾ, ਇਕੋਨਮੀ ਦਾ ਬ੍ਰੇਨ ਵਾਸ਼ ਕਰ ਦਿੱਤਾ ਸਾਡਾ। ਮਨੁੱਖ ਇੰਨਾ ਭੱਜਦਾ, ਇੰਨਾ ਨੱਸਦਾ, ਮੈਨੂੰ ਵੀ ਤੀਹ ਕੁ ਸਾਲ ਹੋ ਗਏ ਇਹਨਾਂ ਮੁਲਕਾਂ ਚ ਆਉਂਦਿਆਂ ਨੂੰ, ਕਹਿੰਦੇ ਨੇ ਗਿਆਨੀ ਜੀ ਪਤਾ ਹੀ ਨਹੀਂ ਲੱਗਾ ਕਦੋਂ ਗੋਡੇ ਰਹਿ ਗਏ ਕਦੋਂ ਮੋਢੇ ਰਹਿ ਗਏ। ਬਈ ਤੈਨੂੰ ਨਹੀਂ ਪਤਾ ਲੱਗਾ, ਸਾਲ ਤੇ ਤੀਹ ਚਾਲੀ ਲੰਘ ਗਏ ਨੇ, ਬੜਾ ਕੰਮ ਲਿਆ ਇਹਨਾਂ ਤੋਂ, ਟੌਰਚਰ ਵੀ ਕੀਤਾ ਤੂੰ ਆਪਣੇ ਸਰੀਰ ਨੂੰ। ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇਂਦੇ ਹੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਗੋਰੀ ਮੈਨੇ ਕਬਰ ਚ, ਅੰਤ ਸਮਾਂ ਆ ਗਿਆ। ਮਿਥਿਆ ਮੋਹ ਬੰਨਦਾ ਨਿਤ ਪਾਰਚ, ਝੂਠੇ ਬੰਨ ਨੂੰ ਬੰਨਦਾ, ਨਾਸ਼ਵੰਤ ਪਦਾਰਥਾਂ ਦੇ ਪਿੱਛੇ ਦੌੜਦਾ ਜਿਨ੍ਹਾਂ ਚੋਂ ਜਿੰਦ ਦੇ ਨਾਲ ਕੋਈ ਨਿਭਦਾ ਨਹੀਂ। ਇਸ ਲਈ ਖਬਰਦਾਰ ਹੋ, ਕਰਤ ਵਿਕਾਰ ਦੋਉ ਕਰ ਝਾਰਤ। ਕਰ ਕਹਿੰਦੇ ਨੇ ਸਤਸੰਗ ਜੀ ਹੱਥ ਨੂੰ, ਤੂੰ ਦੋਵੇਂ ਹੱਥ ਧੋ ਕੇ ਵਿਕਾਰਾਂ ਦੇ ਪਿੱਛੇ ਪਿਆ ਹੋਇਆ, ਦਿਲਚਸਪੀ ਰੁਚੀ ਵਿਲ ਵਿਕਾਰਾਂ ਵੱਲ ਹੁੰਦੀ ਹੈ, ਤੇ ਰਾਮ ਰਤਨ ਰਿੱਧ ਤਿਲ ਨਹੀਂ ਤਾਰਤ। ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਤੂੰ ਤਿਲ, ਤਿਲਾਂ ਦਾ ਦਾਣਾ ਸਾਰਿਆਂ ਤੋਂ ਛੋਟਾ ਗਿਣਿਆ ਜਾਂਦਾ, ਸਰੋਂ ਦਾ, ਤਿਲਾਂ ਦਾ ਭਾਵ ਥੋੜਾ ਜਿੰਨਾ ਵੀ ਤੂੰ ਆਪਣੀ ਸੁਰਤ ਵਿੱਚ ਉਹਨੂੰ ਨਹੀਂ ਵਸਾਇਆ ਜਿਹਨੇ ਪ੍ਰਲੋਕ ਵਿੱਚ ਤੇਰੇ ਕੰਮ ਆਉਣਾ। ਸਾਡੇ ਵੱਲ ਵੇਖ ਕੇ ਮਹਾਰਾਜ ਨੇ ਕਿਹਾ ਸੀ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ।
अवसर अपना बुझे ना आना, अवसर मौका, मनुखा जन्म मौका है, अवसर है, पर एडा इयाना है इनू समझ नहीं आती। हुक्म है गुर की मत तू ले इयाने, भगत बिना बहु डूबे सियाने। ते वो गुरु की मत है भी जन्म पदार्थ जीत हर शरणी रहाओ, करत विकार दो कर चारत, दो मैंने दोवें कर मैंने हाथ चारत, मैंने इस तरह झाड़ के भाव चंगी तरह साफ करके सीधे होके जिमें किसी काम के पिछे पई दा फलाना बंदा ते हाथ धो के ही मेरे मगर पै गया, असी कह दें यह हाथ धो के वकारा दे पिछे पै गया। ते राम रतन रिध तिल नहीं तारत, वाहगुरु के नाम नू तिल जिन्ना भी सुरत विच नहीं वसांदा इत्थे गलती कर जांदा। परण पोखण संग औद बिहानी, संगत जी भरण पोखण दे अर्थ ने शरीर दा पालन पोषण, यह ते करना है। सिर्फ उपदेश इतना है कि संतुलन बनाना है, कुछ समा परिवार नू देना है, संसार नू देना है, खास करके अपने आप नू देना है। इहदा मतलब इस पंक्ति दे अर्थ ये नहीं भी शरीर दा पालन पोषण नहीं करना, सगों इस मामले च कोई जितना ज्यादा अवेयर होवेगा उतना ही सियाणा है। साडा सब तो जिहड़ा बेस्ट फ्रेंड शब्द वरतने आ ना असीं, वो ना साडा कोई मित्र है, ना साडा पुत्र है, ना साडी इस्त्री पत्नी है, ना पति है, ईवन इथों तक भी उस मामले च धन भी मुकाबला नहीं करता। वो साडा मित्र है, साडा अपना शरीर, साडा अपना तन, असीं खुद, और कम से कम कोई मेरे वर्गा बेशक अनपढ़ बंदा ही होवे उहनू इन्ना कु ते पता होवे भी मेरी बॉडी लई किन्नी कैलरीज दी रिक्वायरमेंट है, केड़े केड़े मैनू मिनरल चाहिए ने, और समय समय मेरे शरीर विच केड़े केड़े विटामिन दी कमी है उहनू मैं कवर कर सकां। यह एक सियाणप है, क्योंकि साढ़े त्रै मन देहोरी चलै पाणी अन्न, आयो बंदा दुनी विच वत असूनी बन, ये शेख साहब दे बचन ने। ते मलकल मौत जां आवसी सब दरवाजे पन, ये जेड़ा साढ़े त्रै मन दा लगभग शरीर है ना, ये अन्न पानी दा बनया है, साध संगत इन्हें अन्न पानी नाल ही चलना है, बाकी हवाई गल्लां ने करन नू बड़ियां सोहणियां लगदियां ने पर असलियत नहीं है। ये पानी नाल अन्न नाल ही चलदा है, क्योंकि बनिया ही अन्न पानी दा, बनिया ही रिजक दा, पर एक पासड़ी हो जाना भी शरीर दी संभाल विच ही सारी जिंदगी लगा देनी, संतुलन ना बनाना, घोड़े नू इन्ने पट्ठे पाने, नवाना, खरकना, फेरना, बड़ा कुछ करना, पर उहदे ते कदी काठी पा के बहना ही ना, फिर वह घोड़ा रखण दा की फायदा है। तन रूपी घोड़े की परवरिश की चंगी गल है, पर कदी कदी इहदा सद उपयोग चौंकड़ी मार के कीर्तन सुनना, बाणी का पाठ सुनना, नाम जपना, इस शरीर रूपी घोड़े नू पालन का यह लाभ है, नहीं तो फिर की लाभ है। फिर हजूर कहिंदे ने भरण पोखण संग औद बिहानी, जय जगदीश की गत नहीं जानी, जगदीश नू जय कहना सी, भाव वाहगुरु की सिफ सलाह करनी सी, पर उस पासे तेरा ध्यान ही नहीं गया। अंतले बोल साध संगत, शरण समरथ अगोचर स्वामी, हे मालक तू समरथ है, साडे ज्ञान इंद्रिया की पहुंच तो परे है, असी हुण गलती ते कर बैठे हाँ, पर तेरे चरणा च अरदास है, उधर नानक प्रभ अंतर जामी। हे अंतरजामी अकाल पुरख जी, हुण तुसी सानू बचाओ, राख लेहो हम ते बिगरी, मैं ते गेम गवा बैठा वा, मेरे हथों निकल गई है, हुण तुसी तरस करो, तुसी अजे भी मैनू बचा सकदे, क्योंकि सील धर्म जप भगत ना कीनी हौ अभिमान, टेढ़ पगरी, टेढ़ पगरी समझनिया विंगी पग नहीं, टेढ़ टेढ़ी पगरी पगडंडी रस्ता, मैं गलत रस्ते ते चल पिया वा,
ਹੁਣ ਨਹੀਂ ਮੈਨੂੰ ਕੋਈ ਬਚਾ ਸਕਦਾ, ਹਾਂ ਤੂੰ ਚਾਹੇ ਤੇ ਬਚਾ ਸਕਣਾ। ਸਾਰੇ ਹੀ ਸ਼ਬਦ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਜੀਵਨ ਮਨੋਰਥ ਪ੍ਰਚੰਡ ਕੀਤਾ ਹੈ, ਜਨਮ ਪਦਾਰਥ ਜੀਤ ਹਰ ਸ਼ਰਣੀ ਨਾਲ ਅਵੇਅਰ ਕੀਤਾ ਵੀ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ। ਜ਼ਿੰਦਗੀ ਲੰਘਦੀ ਜਾ ਰਹੀ ਹੈ ਔਰ ਤੂੰ ਇੱਧਰ ਕਦੀ ਧਿਆਨ ਨਹੀਂ ਮਾਰਿਆ, ਸਵਾਸ ਲਗਾਤਾਰ ਮਨਫੀ ਹੋ ਰਹੇ ਨੇ, ਲਗਾਤਾਰ ਮਾਈਨਸ ਹੋ ਰਹੇ ਨੇ, ਲਗਾਤਾਰ ਘੱਟ ਰਹੇ ਨੇ, ਔਰ ਤੂੰ ਅਜੇ ਵੀ ਜਨਮ ਦਿਨ ਮਨਾ ਰਿਹਾ, ਜਨਮ ਦਿਨ ਦੀਆਂ ਵਧਾਈਆਂ ਲੈ ਰਿਹਾ, ਜਨਮ ਦਿਨ ਦੀਆਂ ਵਧਾਈਆਂ ਦੇ ਰਿਹਾ, ਮਰਨ ਦਿਨ ਵਿਸਰ ਹੀ ਗਿਆ। ਗੁਰੂ ਕਿਰਪਾ ਕਰੇ ਅਸੀਂ ਕੇਵਲ ਗੱਲਾਂ ਕਰਨ ਅਤੇ ਗੱਲਾਂ ਸੁਣਨ ਤੱਕ ਹੀ ਸੀਮਤ ਨਾ ਰਹਿ ਜਾਈਏ। ਅਰਦਾਸ ਕਰੀਏ ਵੀ ਮਹਾਰਾਜ ਬਚੇ ਹੋਏ ਸਵਾਸ ਗੁਰਮਤ ਜੁਗਤ ਅਨੁਸਾਰ ਬਸ਼ਰ ਕਰਨ ਦੀ ਸਮਰੱਥਾ ਬਖਸ਼ ਦਿਓ, ਤਾਂ ਤੇ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਜੀਵਨ ਸਫਲ ਹੋ ਜਾਏ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਕਰਤਾ ਤੇਰਾ, ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਇੱਟੋ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕਉ ਸੇ, ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ, ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪੇ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਉਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਮ ਨਿਧਿਆਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ, ਆਦਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਲਾਲ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਜਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਤ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ ਵੱਲੋਂ ਕੇ ਦਰਸ਼ਨਦਾਰੀ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤ ਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੋਏ ਪਿਤਰਮੁਖ ਵਾਕ ਦੀ ਕਥਾ, ਸ਼੍ਰੀ ਪੂਰਨਾ ਸਾਹਿਬ ਜੀ ਕੇ ਜਾਪੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ 'ਤੇ ਲਪੇਟਾ ਕੀਤੀ, ਦਾਰੇ ਘਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ, ਬਖਸ਼ੋ ਸੋ ਬੇਨਤੀਆਂ, ਕਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

ਨਹੀਂ ਗੁਰੂ ਅਰਜੁਨ ਪ੍ਰਤਾਖਿਆ ਹਰ ਸੋ ਕਹੋ ਟਲ ਗੁਣ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ।

ਮਹਲਾ ਪੰਜਵਾਂ ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੇ ਨਿਤ ਪਾਰਛ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਨਜ਼ਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਜੁੜ ਕੇ ਸੰਗਤੀ ਰੂਪ 'ਚ ਵਾਹਿਗੁਰੂ ਗੁਰਮੰਤਰ ਦੇ ਨਾਮ ਜਪ ਕੇ ਗੁਰੂ ਘਰ ਵੇਖੇ ਸੇਵਾਵਾਂ ਕਰਕੇ ਪਿੱਤਰ ਬਾਣੀ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵੇਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ। ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਗੁਰੂ ਗੁਰਸਿੱਖੀ ਜੀ ਬਨਾਮ ਦਾਨ ਬਖਸ਼ਣ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮ ਪੁਰਬ ਦੀਆਂ ਖੁਸ਼ੀਆਂ ਵਿੱਚ ਜੋ ਕਿ ਕੱਲ੍ਹ ਦੇ ਰੋਜ਼ ਤੋਂ ਸੰਗਤਾਂ ਵੱਲੋਂ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹਨ ਅਤੇ ਨਾਲ ਹੀ ਦੂਸਰੇ ਪਰਿਵਾਰ ਨੂੰ ਦੋ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਕੱਲ੍ਹ ਸਵੇਰੇ 10:30 ਸੰਪੂਰਨਤਾ ਹੋਣਗੀ। ਕੱਲ੍ਹ ਐਤਵਾਰ ਦੀਵਾਨ ਇਸੇ ਸੰਬੰਧ ਹਾਜ਼ਰੇ ਹਨ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਹੁਣ ਪਰਿਵਾਰਾਂ ਨੂੰ ਸੰਗਤਾਂ ਨੂੰ ਬੇਨਤੀ ਹੈ ਅਖੰਡ ਪਾਠ ਸਾਹਿਬ ਦੇ ਕਮਰੇ 'ਚ ਪਹੁੰਚਣ, ਮਾਧੀ ਅਰਦਾਸ ਵਿੱਚ ਸ਼ਾਮਿਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕ ਨਚ ਰਾ ਸੁਖ ਮਿਸ਼ਟੰਗ ਨਚ ਭੋਗ ਰਸ ਮਿਸ਼ਟੰਗ ਨਚ ਮਿਸ਼ਟੰਗ ਸੁਖ ਮਾਇਆ ਮਿਸ਼ਟੰਗ ਸਾਧ ਸੰਗ ਹਰਿ ਨਾਨਕ ਦਾਸ ਮਿਸ਼ਟੰਗ ਪ੍ਰਭ ਦਰਸ਼ਨੰ ਲੱਗੜਾ ਸੋ ਨੇਹੋ ਮਨ ਮਝਾਹੂ ਰਤਿਆ ਵਿਦੜੋ ਸੱਚ ਥੋਕ ਨਾਨਕ ਮਿਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨ ਲਾਗਈ ਭਗਤਨ ਕੋ ਮੀਠਾ ਆਨ ਸਵਾਦ ਸਭ ਫੀਕਿਆ ਕਰ ਨਿਰਨੋ ਡੀਠਾ ਅਗਿਆਨ ਭਰਮ ਦੁੱਖ ਕਟਿਆ ਗੁਰ ਭੈ ਬਸੀਠਾ ਚਰਨ ਕਮਲ ਮਨ ਬੇਦਿਆ ਜਿਉ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਸਲੋਕ ਤਿਆਕਾਤ ਜਲੰਗ ਨੈ ਜੀਵ ਮੀਨਿੰਗ ਨੈ ਤਿਆਗ ਜਾਤਰਕ ਮੇਘ ਮੰਡਲੈ ਬਾਣ ਵਿਧਨ ਚੁਕਰੰਕ ਨਾਦੰ ਅਲਬੰਧਨ ਕੁਸੁਮ ਬਾਸਨ ਚਰਨ ਕਮਲ ਚੰਤ ਸੰਤ ਹੈ ਨਾਨਕ ਆਨਣ ਰੁਚਤੇ ਮੁਖ ਡਿਖਾਉ ਪਲਕ ਛੱਡ ਆਨਣ ਡੇ ਉਚਿਤ ਜੀਵਨ ਸੰਗਮ ਤਿਸ ਤਣੀ ਹਰ ਨਾਨਕ ਸੰਤਾ ਮਿਤ ਪੌੜੀ ਜੋ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੈ ਬੂੰਦ ਵਿਹੂਣਾ ਚਾਤਰਕ ਕਿਉਂ ਕਰ ਤ੍ਰਿਪਤਾਵੈ ਨਾਦ ਕਰਾਂਕੇ ਬੇਦਿਆ ਸਨ ਮੌਕੇ ਉੜਤਾਵੈ ਭਵਰ ਲੋਭੀ ਕੁਸੁਮ ਬਾਸਕਾ ਮਿਲੇ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਹਾਵੈ ਸਲੋਕ ਚਿਤਵੰਤ ਚਰਨ ਕਮਲੰਗ ਸਾਸਾ ਸਰਾਧਨੈ ਨੈ ਬਿਸਰੰਤ ਨਾਮ ਚੁਤ ਨਾਨਕ ਆਸ ਪੂਰਨ ਪਰਮੇਸਰੈ ਸੀਤੜਾ ਮਨ ਮੰਜਾਹੇ ਪਲਕ ਨਾ ਥੀਵੇ ਬਾਹਰਾ ਨਾਨਕ ਆਸੜੀ ਨਿਭਾਏ ਸਦਾ ਪਿਖੰਦੋ ਸੱਚ ਧਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀਐ ਦੇਹੋ ਦਰਸ ਮਨ ਚਾਉ ਲਹਿ ਜਾਏ ਵਸੂਰੀਏ ਹੋਏ ਪਵਿੱਤਰ ਸਰੀਰ ਚਰਨਾ ਧੂਰੀਐ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸਲੋਕ ਰਸਨਾ ਉਚਰੰਤ ਨਾਮ ਸਰਵਣੰਗ ਸੁਨੰਤ ਸ਼ਬਦ ਅਮਰਤੈ ਨਾਨਕ ਤਿੰਨ ਸਦ ਬਲਹਾਰੰ ਜਿਨਾ ਧਿਆਨ ਪਾਰ ਬ੍ਰਹਮਣੈ ਹਬ ਕੜਾਵੇ ਕੰਮ ਇੱਕ ਸਾਈਂ ਬਾਹਰੇ ਨਾਨਕ ਸਹੀ ਧਨ ਜਿਨਾ ਪਿਰੜੀ ਸੱਚ ਸਿਓ ਪੌੜੀ ਸਦ ਬਲਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮਥਾ

ਭਾਵੀ ਅਦੋਤ ਕਰਨ ਹਰ ਰਮਣੰਗ ਸੰਜੋਗ ਪੂਰਨ ਹੈ ਗੋਪਾਲ ਦਰਸ ਭੇਟੰਗ ਸਫਲ ਨਾਨਕ ਸੋ ਮੂਰਤ ਹੈ ਕੀਮਲ ਸੱਕਾ ਪਾਏ ਸੁਖ ਮਿਤੀ ਹੂੰ ਬਾਹਰੇ ਨਾਨਕ ਸਾਹ ਵੇਲੜੀ ਪਰਵਾਨ ਜਿਤ ਮਲਦੜੋ ਮਾਂ ਪਿਰੀ ਪੌੜੀ ਸਾ ਵੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਠ ਪਿਰ ਹਰ ਧਿਆਈ ਕਹਿ ਮਨੇ ਛਪਜਾਈ ਵੱਡੇ ਭਾਗ ਸਾ

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ

ਪ੍ਰਦਾਸ ਪਿਆ ਸਾਨੇ ਤਾਂ ਕਹਿ ਪ੍ਰਬਲ ਦਾਸਾ ਸਗਲ ਪੁਰਖਮੈਂ ਪ੍ਰਧਾਨ ਸਾਹ ਸੰਜਾ ਕਾ ਮਿਟਿਆ ਅਭਿਮਾਨ ਆਪ ਜੋ ਜਾਣੇ ਨੀਚਾ ਸੋ ਗਣਿਆ ਸਭ ਤੇ ਉਚਾ ਜਾ ਕਾ ਮਨ ਹੋਏ ਸਗਲ ਕੇਰੇ ਨਾਰਾ ਨਾਮ ਤਿਨ ਕੜ ਕੜ ਚਿੰਨਾ ਮਨ ਆਪਣੇ ਦੇ ਬਰਾ ਮਿਟਾ ਨਾ ਪੇਖੇ ਸਗਲ ਸ੍ਰੇਸ਼ਟ ਸਾਜਨਾ ਸੁਖ ਦੋ ਜਨ ਸਮਦ੍ਰਿਤਾ ਨਾਨ ਪਾਪ ਨੇ ਲੇ ਪਾਉਂਦੇ ਤਨ ਕੋ ਤਨ ਤੇਰੋ ਨਾ ਹੋਨੇ ਥਾਵੇਂ ਕੋ ਨਾ ਤੇਰਾ ਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਂ ਸਗਲ ਕਟਾ ਕੋ ਦੇ ਬਹੁ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੇ ਆਪਣੀ ਗਦਮ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤ

ਨਾਨਕ ਰੱਖਣਾ ਰਿਪਾਲ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੁਸ਼ਰਣ ਸੁਵਸਰ ਕਰਮਨ ਜੋ ਹੋਵਨ ਸੋ ਦੁਰ ਪਰਾਨ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਾਹਿ ਤਿਸ ਪਰ ਹਰੇ ਚੰਦਨ ਲੇਪੋ ਤਾਰੇ ਤੋਇ ਗਰਤਬ ਪ੍ਰੀਤ ਪਸਮ ਸੰਗ ਹੋਏ ਅੰਧ ਗੋ

ਕਹਿ ਸੰਗ ਨਾ ਜਾਵੈ ਬੋਲੋ ਸਕਰਮਾਨ ਕੁਬਰ ਕਰੇ ਆਸਵ ਪਰਪਿਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਕਰਮਾ ਹੋਏ ਜਾਇ ਪਸਮੰਦ ਕਿਸੇ ਨਾ ਬਦੇ ਆਪ ਅੰਕਾਰੇ ਧਰਮ ਰਾਜ ਤੇ ਕਰੇ ਕੁਆਰੇ ਗੁਰਪ੍ਰਸਾਦ ਜਾ ਕੈ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਾਹ ਪਰਵਾਨ ਕੋਟ ਕਰਮ ਕਰੇ ਹੋ ਧਾਰੇ ਸਰਮ ਪਾਵੇ ਸਗਲੇ ਬਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਰੂਪ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਿੰਦਰਾਵੈ ਹਰ ਦੁਰਗਾ ਕੋ ਕੈਸੇ ਗਾਵੇ ਆਪਦ ਕੋ ਜੋ ਭਲਾ ਕਹਾਵੇ ਤਿਸ ਭਲਾਈ ਨਿਕਣਾਵੇ ਸਰਬ ਕਿਰੇ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੇ ਨਿਰਮਲ ਸੋਏ ਦਬਲਾ ਜਾਣਾ ਮੈਂ ਤੇ ਕਚੋਏ ਤਬਿਸ ਕੋ ਸੁਖ ਨਾਹੀ ਕੋਏ ਜਬੇ ਜਾਣਾ ਮੈਂ ਅਗਿ ਕਰਤਾ ਦਬਲਾ ਗਿਰਵ ਜੋਨ ਮੈਂ ਫਿਰਤਾ ਜਬ ਤਾਰਾ ਕੋ ਬਾਰੀ ਮੀ ਤਬਲਾ ਨੇ ਚਲਨਾ ਚੇਤ ਦਬਲਾ ਮੋਹ ਮਗਨ ਸੰਗ ਮਾਏ ਤਬਲਾ ਧਰਮ ਰਾਏ ਦੇ ਸੁਦਾਇ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰੂ ਪ੍ਰਸਾਦ ਨਾਨਕ ਹੋ ਛੁਟਾ ਸਹਿ ਸੁਖਟ ਲੱਖ ਕੋਟ ਤਾਵੇ ਤ੍ਰਿਪਤ ਨਾਵੇ ਮਾਇਆ ਪਾਥੇ ਪਾਵੇ ਨਿਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪ ਖਪ ਮਰਾਏ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਭਨ ਮਨੋਵਰਥ ਸਭ ਕਾ ਜੇ ਨਾਮ ਰੰਗ ਸਰਬ ਸੁਖੋਏ ਬੜ ਪਾਗੇ ਕਿਸੇ ਪ੍ਰਾਪਤ ਹੋਏ ਕਰਨ ਕਰਾਮ ਨੇ ਆਪੇ ਆਪ ਸਦਾ ਸਦਾ ਨਾਨ ਕਰ ਜਾਪ ਕਰਨ ਕਰਾਵਨ ਕਰਨੇ ਹਰ ਕੇ ਆਦਿ ਕਹਾ ਵਿਚਾਰ ਜੈਸੇ ਦਿਸ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਜੋਗ ਜਗਨ

ਸਤਿਗੁਰ ਕਾ ਮਿਲੈ ਸਦਾ ਹੈ ਸੰਗਤ ਦੁਖੀ ਸਦਾ ਸਿਖਾਈ ਹੈ ਸੰਗਤ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਗਤ ਦੁਖੀ ਕੀ ਭਜਨ ਹੈ ਆਸਾ ਸੰਗਤ ਦੁਖੀ ਉੜ ਚਲੇਂਦਰ ਆਸਾ ਸੰਖਿਆ ਦੁੱਖ ਨਾ ਸੱਚਾ ਕੋਈ ਜੈਸਾ ਪਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟ ਕੋਏ ਨਾ

ਮਹਾਨ ਨਾਮ ਕੇ ਤਾਰੇ ਆਗਾਤ ਪਤਾਲ ਨਾਮ ਕੇ ਤਾਰੇ ਤੁਗਲਾ ਕਾਰ ਨਾਮ ਕੇ ਤਾਰੇ ਪ੍ਰਿਆ ਸਭਮ ਨਾਮ ਕੇ ਸਮੁੰਦਰ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮ ਸੋਧਨ ਕਰ ਪਾਏ ਰੂਪ ਸਤ ਦਾ ਕਾ

ਜਾਕਰ ਦੇਵ ਸਵਾ ਪ੍ਰਭਾਇਆ ਤਦ ਗਿਆਨ ਤਦ ਮਨ ਪ੍ਰਗਟਾਇਆ ਪੈ ਤਿੰਨ ਦਿਨ ਪੋਏ ਬਸਾਨਾ ਜਿਸ ਤੇ ਜੈ ਤਿਸ ਮਾਇ ਸਮਾਨਾ ਬਸ

ਭਗਤ ਜਾਣੈ ਸੋ ਸਤਿਗੁਰੁ ਦੂਸਰੇ ਦੇ ਰਣਾ ਉਨ ਕਵਾਰ ਗੁਰ ਕੋ ਬਲ ਜਾਉ ਸਰਮ ਦਾਨ ਦੇਖਿਆ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਿਆ ਸਿਆਨ ਬਲਿਆ ਨ ਜਾਈਏ ਨਾਨਕ ਐਸਾ ਗੁਰੂ ਭਾਗੇ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤ ਚਰਨ ਕਰਨ ਨਿਰਮਲ ਰੇਤ ਪੇਟ ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੇ ਦਰਗਾਹ ਗਵੈ ਸੁਨ ਕਰ ਬਚਨ ਕਰਨਾ ਗਾਨੇ ਮਨ ਸੰਤੋਖ ਆਤਮ ਪਧਿਆਨੇ ਪੂਰਾ

जीवन मुक्त जसरदा भगवंत तन तन तन जन आया जिस प्रसाद।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ ਸਿੱਧੇ ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵ ਹਰੀ ਕੇ ਰਾਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਤੂੰ ਸਦਾ ਰਹੂ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੋ ਸਭ ਵਿਚਾਰਨਾ, ਅੰਗੇਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸਵਾਮੀ ਸੋ ਕਮਰ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਦਾ ਤੇਰੇ ਸਭ ਜੈ ਜਿਦੈ ਸੋ ਪਾਵੇ, ਸਦਾ ਸਿਵ ਸਲਾਹ ਤੇਰੇ ਨਾਮ ਮਨ ਵਸਾਵੇ। ਨਾਮ ਜਿਨਕੇ ਮਨ ਵਸਿਆ ਵਾ ਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਵਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਕਰ ਸੁਭਾ ਕੇ, ਕਰ ਸੁਭਾ ਕੇ ਸ਼ਬਦ ਵਾਜੇ ਕਲਾ ਜਿਦ ਕਰ ਤਾਰਿਆ, ਪੰਚ ਦੋ ਤਦ ਵਸ ਕੀਤੇ ਕਾਲ ਕੰਟ ਕੋ ਮਾਰਿਆ, ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਾਂ ਸੁਖਵਾਤੇ ਤੇ ਕਰ ਅਨਹਦ ਵਾਜੇ, ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਤਰੇ ਸੁਣੀ ਸੱਚੀ ਬਾਣੀ, ਸੰਤ ਸਾਧਨ ਪੈਸਰਸ ਪੂਰੇ ਗੁਰ ਤੇ ਜਾਣੀ, ਸੁਣ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਠਾਕੁਰ ਤੋ

0: ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰ ਲਿਮਕ ਤੇ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਬਾਈ ਦੇਖ ਕੇ ਅੰਡੜ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਾਂ ਨੇ ਤਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਜੜੇ ਧਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਵਾਹਿਗੁਰੂ ਚਿੱਤੇ ਆਵੈ ਚਿੱਤੇ ਅਮਨ ਕਾ ਸਦਕਾ ਸਰਬ ਸੁਖ ਹੋਇਆ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਥਿਆ ਰਿਆ ਦੇਖ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੇ ਜੇ

ਸਾਧਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਲਪਤ ਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹਿਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੇਦਾਰ ਅਤੇ ਸੇਵਾ ਸੰਭਾਲ ਦਾ ਦਾਨ

ਬੇਨਤੀ ਜੋਦਰੀ ਹੈ ਵਾਹਿਗੁਰੂ ਜੀਓ ਆਪਦੇ ਦਰ ਕਰਦੇ ਪ੍ਰੀਤਵਾਨ ਪਰਿਵਾਰ ਸਰਦਾਰਨੀ ਅਮਰੀਕ ਕੌਰ ਗਿੱਲ ਅਤੇ ਸਰਦਾਰ ਮਹਿੰਦਰ ਸਿੰਘ ਗਿੱਲ ਵੱਲੋਂ ਆਪਣੇ ਪੋਤਰੇ ਅਤੇ ਸਿਮਰਦੀਪ ਸਿੰਘ ਗਿੱਲ ਜਸਰਾਜ ਕੌਰ ਗਿੱਲ ਵੱਲੋਂ ਆਪਣੇ ਸੁਪੁੱਤਰ ਅਰਜਨ ਸਿੰਘ ਗਿੱਲ ਦੇ ਪਹਿਲੇ ਜਨਮ ਦੀ ਖੁਸ਼ੀ ਵਿੱਚ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਆਪ ਜੀ ਦੀ ਪਵਿੱਤਰ ਬਾਣੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਬਾਣੀ ਪੜ੍ਹਦਿਆਂ ਗੋਦ ਵਿੱਚ ਬੈਠਦਿਆਂ ਸੇਵਾ ਕਰਦਿਆਂ ਬੇਅੰਤ ਫੁੱਲਾਂ ਚੁੱਕਾਂ ਹੋ ਗਈਆਂ ਜਾਨ ਬੱਚੇ ਸਮਝ ਕੇ ਮੁਆਫ ਕਰਨਾ ਜੀਓ ਬੇਟਾ ਅਰਜਨ ਸਿੰਘ ਗਿੱਲ ਜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਉੱਚੀ ਵਿੱਦਿਆ ਦਾ ਦਾਨ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਤੇਰੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ਿਸ਼ ਕਰਨਾ

ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ ਕੀਤੇ ਗਏ ਨੇ, ਆਪ ਅੰਗੀਕਾਰ ਕਰਨਾ, ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜਦੇ ਕੱਜ ਲੈਣੇ, ਪੰਚਮ ਐਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ

ਜਿਨ੍ਹਾਂ ਖਜ਼ਾਨਿਆਂ ਵਿੱਚੋਂ ਰਸਤਾਂ ਬਸਤਾਈਆਂ ਨੇ, ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਦਿਓ, ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ, ਸਾਰੀ ਸੰਗਤ ਨੂੰ ਸੰਪੂਰਨ ਦੇਹ ਰੁਕਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਮ੍ਰਿਤ ਵੇਲੇ ਦੀ ਸੰਭਾਲ, ਬਾਣੀ ਬਾਣੇ ਨਾਲ ਬਣ ਆਵੇ, ਸਿਸ ਕੇਸਾਂ ਸਵਾਸਾਂ ਨਾਲ ਸਿੱਖੀ ਬਖਸ਼ਿਸ਼ ਕਰਨਾ ਜੀਓ, ਸੁਖਮਣੀ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਛੇ ਪੌੜੀ ਅਨੰਦ ਸਾਹਿਬ ਜੀ ਕੀ ਅਰਦਾਸ, ਅਖਰਵਾਦ ਦਾ ਭਾਟਾ ਭੁੱਲ ਚੁੱਕ ਮਾਫ਼ ਕਰਨੀ, ਹਾਜ਼ਰੀ ਦਰ ਕਰ ਸੱਚਖੰਡ ਵਿਖੇ ਪ੍ਰਵਾਨ ਕਰਨੀ, ਹਾਜ਼ਰੀ ਦਰ ਪ੍ਰਵਾਨ ਕਰਦਿਆਂ ਹੋਇਆਂ ਬਖਸ਼ੋ ਜੀ ਅਸੀਸ, ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਸਹੀ ਪੈਰੇ ਜਨ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਵਾਹਿਗੁਰੂ ਸਾਹਿਬ ਜੀ ਉਹ ਤੈਂਦੀ ਮੰਦ ਚ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਸੋ ਕਹੋ ਟਲ ਗੁਰ ਸੇਵੀ ਹੈ ਐਨ ਸੋ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੇ ਸਿਵਤ ਕਸਮ ਦੇ ਨੁਰ ਅਰਸ਼ੋਂ ਕੁਰਸੋਂ ਚਟੀਆਂ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਇਆ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ ਜਿਨ੍ਹਾਂ ਨੇ ਗੋਚ ਬਿਠਾ ਕੇ ਸੁਖਮਨੀ ਸਾਹਿਬ ਦੇ ਪਾਠ ਸਰਵਣ ਕਰਵਾਏ, ਔਰ ਪਰਿਵਾਰ ਨੂੰ ਜਿੱਥੇ ਬਹੁਤ ਬਹੁਤ ਵਧਾਈਆਂ। ਸਰਦਾਰਨੀ ਅਮਰੀਕ ਕੌਰ ਗਿੱਲ ਅਤੇ ਸਰਦਾਰ ਮਹਿੰਦਰ ਸਿੰਘ ਗਿੱਲ ਜਿਨ੍ਹਾਂ ਦੇ ਪੋਤੇ ਦਾ ਪਹਿਲਾ ਜਨਮ ਦਿਨ ਸੀਗਾ, ਅਤੇ ਸਿਮਰਦੀਪ ਸਿੰਘ ਗਿੱਲ ਅਤੇ ਜਸਰਾਜ ਕੌਰ ਗਿੱਲ ਦੇ ਸਪੁੱਤਰ ਅਰਜਨ ਸਿੰਘ ਗਿੱਲ ਦੇ ਪਹਿਲੇ ਜਨਮ ਦੀ ਖੁਸ਼ੀ ਵਿੱਚ ਪਰਿਵਾਰ ਨੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ। ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਅਰਦਾਸ ਕੀਤੀ ਹੈ ਬੱਚੇ ਨੂੰ ਉੱਚੀ ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ ਔਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਗੁਰਦੁਆਰਾ ਸਾਹਿਬ ਵੱਲੋਂ ਸਰੋਪਾ ਦਿੱਤਾ ਜਾਏਗਾ ਬੱਚੇ ਨੂੰ। ਮੈਂ ਪਰਿਵਾਰ ਨੂੰ ਬੇਨਤੀ ਕਰਾਂਗਾ ਕਿ ਉਹ ਆਣ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰੋਪਾ ਲੈ ਲੈਣ ਜੀ। ਪਰਿਵਾਰ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਅਤੇ ਨਾਲ ਨਾਲ ਵਧਾਈਆਂ। ਔਰ ਸਾਰੇ ਪਰਿਵਾਰ ਵਾਸਤੇ ਗੁਰੂ ਕੇ ਲੰਗਰ ਪਰਿਵਾਰ ਵੱਲੋਂ ਤਿਆਰ ਕੀਤੇ ਗਏ ਨੇ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਬੱਚੇ ਵਾਸਤੇ ਤੁਸੀਂ ਪਲੀਜ਼ ਲੈ ਆਓ ਅੱਗੇ ਸਰੋਪਾ, ਗੁਰੂ ਸਾਹਿਬ ਦੀ ਅਸੀਸ ਬਖਸ਼ਿਸ਼। ਅਰਜਨ ਸਿੰਘ ਦੇ ਜਨਮ ਦਿਨ ਦੀ ਪਿਤਾ ਸਿਮਰਦੀਪ ਸਿੰਘ ਗਿੱਲ, ਜਸਰਾਜ ਕੌਰ ਗਿੱਲ ਅਤੇ ਦਾਦੀ ਅਮਰੀਕ ਕੌਰ ਗਿੱਲ, ਦਾਦਾ ਮਹਿੰਦਰ ਸਿੰਘ ਗਿੱਲ ਨੂੰ ਬਹੁਤ ਬਹੁਤ ਵਧਾਈਆਂ ਜੀ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਹੈ ਗੁਰੂ ਕੇ ਲੰਗਰ ਤਿਆਰ ਹਨ, ਛੱਕ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਦਫ਼ਤਰ ਜਾਇਆ ਨਾ ਆਕਾਸ ਪਤਾਲਾ ਹੁਕਮੇ ਧਰਤੀ ਸਾ ਜਿਨ ਸੱਚੀ ਧਰਮਸਾਲਾ ਆਪ ਪਾਏ ਕਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ

ਨਾਨਕ ਸੁਹਾਗਣ ਕਾ ਕਿਆ ਚੈਨ ਹੈ, ਅੰਦਰ ਸੱਚ ਮੁਖ ਉਜਲਾ ਖਸਮੇ ਬਾਹੇ ਸਮਾਏ ਮਹੱਲਾ ਤੀਜਾ। ਲੋਕਾਂ ਵੇਹੋ ਸੁਹਵੀ ਸੁਹਾ ਵੇਸ ਕਰੀ, ਵੇਸੀ ਸੋ ਨਾ ਪਾਈਐ ਕਰ ਕਰ ਵੇਸ ਰਹੀ। ਨਾਨਕ ਤਿੰਨੀ ਸੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੇ, ਜੋ ਤਿਸ ਪਾਵੇ ਸੋ ਥੀਐ ਇਨ ਬਿਦਕੰਤ ਮਿਲੀ ਪੌੜੀ। ਹੁਕਮੀ ਸ੍ਰਿੜ ਸਾਜਨ ਬਹੁ ਭਿੱਤ ਸੰਸਾਰਾ, ਤੇਰਾ ਹੁਕਮ ਨ ਜਾਪੀ ਕੇਤੜਾ ਸੱਚੇ ਲੱਖ ਅਪਾਰਾ।

ਸੋਈ ਸਚਿਆਰਾ ਸਲੋਕ ਮੁਹੱਲਾ ਤੀਜਾ ਸੂਹੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਨਮੇ ਝੂਠ ਸਭ ਬਿਨ ਸਜਾਏ ਜੋ ਟਿਕੇ ਨਾ ਬਿਰਕ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਾ ਚੜਾਓ ਉਲਟੀ ਸਖਤ ਸਿਵੇ ਘਰ ਆਈ ਮਨ ਵਸਿਆ ਹਰੇ ਅੰਮ੍ਰਿਤ ਨਾਓ ਨਾਨਕ ਬਲਹਾਰੀ ਗੁਰ ਆਪਣੇ ਜਿਤ ਮਿਲੇ ਹਰ ਗੁਣ ਗਾਓ ਮੁਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੀ ਰੰਡ ਬੈਠੀ ਦੂਜੈ ਭਾਏ ਮੁੰਦ ਇਆਣੀ ਦੁੰਮਣੀ ਸੂਹਾ ਵੇਸ ਲੁਭਾਏ ਸ਼ਬਦ ਸੱਚੇ ਰੰਗ ਲਾਲ ਕਰ ਭੈ ਭਾਏ ਸਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤ ਗੁਰ ਭਾਏ ਪੌੜੀ ਆਪੇ ਆਪ ਪਾਇਓਨ ਆਪੇ ਆਪ ਭਾਈਅਨ ਆਪ ਕੀਮਤ ਪਾਈ ਤਿਹਦਾ ਅੰਤ ਨ ਜਾਪੀ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੇ ਭਰ ਮਾਈ ਮਨ ਮੁਖ ਠੌਰ ਨਾ ਪਾਇਨੀ ਫਿਰ ਆਵੈ ਜਾਈ ਜੋ ਤਿਸ ਪਾਵੈ ਸੋਥੀਐ ਸਭ ਚਲੇ ਰਜਾਈ ਸਲੋਕ ਮੁਹੱਲਾ ਤੀਜਾ ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨ ਮੁਖ ਕਰਮ ਖਵਾਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਪਤਾਰ ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰੇ ਖਿਮਾ ਸਿੰਗਾਰ ਪੀਏ ਸਹੁਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ ਉਹ ਰਲਾਈ ਕਿਸੇ ਦੀ ਨਾ ਰਲੈ ਜਿਸ ਰਾਵੇ ਸਿਰ ਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਭਰਤਾਰ ਮੁਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲ ਹਾਰ ਸੱਚਾ ਰੰਗ ਮਨਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਛਾਰ ਪੌੜੀ ਇਹੋ ਜਗ ਆਪ ਪਾਇਓਨ ਕਰ ਚੋਚ ਵਡਾਨ ਪੰਜ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ ਆਵੇ ਜਾਏ ਭਵਾਈਐ ਆਵੇ ਜਾਏ ਭਵਾਈਏ ਮਨ ਮੁਖ ਅਗਿਆਨ ਇੱਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸਲੋਕ ਮੁਹੱਲਾ ਤੀਜਾ ਸੂਹੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹੇ ਵੇਸ ਪਿਰ ਕਿਨੇ ਨਾ ਪਾਇਓ ਮਨ ਮੁਖ ਦਾ ਜਮੂਈ ਗਵਾਰ ਸਤਿਗੁਰ ਮਿਲੈ ਸੂਹਾ ਵੇਸ ਗਿਆ ਹਉਮੈ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਵਾ ਰਸਨ ਰਤੀ ਗੁਣ ਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰੱਖਿਆ ਔਰ ਧਾਰ ਮੁਹੱਲਾ।

ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਾਰ ਨਾਨਕ ਸਾਤਨ ਰਾਵੀਐ ਰਾਵੈ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਧ ਰਤਾ ਹੋਮੇ ਮੇਰਾ ਕਰ ਮੂਏ ਕਿਛ ਸਾਥ ਨਾ ਲਿਤਾ ਸਿਰ ਉੱਪਰ ਜਮਕਾਲ ਨਾ ਸੁਜਈ ਦੂਜੇ ਭਰਮਿਤਾ ਫਿਰ ਵੇਲਾ ਹੱਥ ਨ ਆਵਈ ਜਮਕਾਲ ਵਸ ਕਿਤਾ ਜਿਹਾ ਤੁਰ ਲਿਖ ਪਾਇਓ ਨ ਸੇ ਕਰਮ ਕਮਿਤਾ ਸਲੋਕ ਮੁਹੱਲਾ ਤੀਜਾ ਸਤੀਆ ਇਹ ਨਾ ਆਖੀਅਨ ਜੋ ਮੜਿਆ ਲੱਗ ਜਲਾਨ ਨਾਨਕ ਸਤੀਆ ਜਾਣੀਅਨ ਜੇ ਬਿਰਹੇ ਚੋਟ ਮਰਨ ਮੁਹੱਲਾ ਤੀਜਾ ਪੀਸੋ ਸਤੀਆ ਜਾਣੀਅਨ ਸੇਤੀ ਅੱਗ ਜਲਾਏ ਪੀਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੜ ਸੰਭਾਲਨ ਮੁਹੱਲਾ ਤੀਜਾ ਕੰਤਾ ਨਾਲ ਮਹੇਲੀਆ ਸੇਤੀ ਅੱਗ ਜਲਾਹੇ ਜੇ ਜਾਣੇ ਪਿਰ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੇ ਜੀਵੋ ਕਹਿ ਮਰੋ ਦੂਰੋਂ ਹੀ ਭੱਜ ਜਾਹੇ ਪੌੜੀ ਤੁਦ ਦੁੱਖ ਸੁੱਖ ਨਾਲ ਉਪਾਇਆ ਲੇਖ ਕਰ ਤੈ ਲਿਖਿਆ ਨਾਵੇ ਜਿਵੜ ਹੋਰ ਦਾਤ ਨਾਹੀਂ ਤੈ ਸਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮੁਹੱਲਾ ਦੂਜਾ ਜਿਲੇ ਜਿੰਨੀ ਚੱਲਣ ਜਾਣਿਆ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਮੁਹੱਲਾ ਦੂਜਾ ਰਾਤ ਕਰਨ

ਭਉ ਸਿੰਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋ ਪੇ ਕੰਤ ਕਹੋ ਤੋ ਨਾਨਕ ਭੋਗ ਕਰੇ ਮੁਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸਿੰਗਾਰ ਸੇ ਜੇ ਕੰਤ ਨਾ ਆਵਿਓ ਇਹ ਵੇ ਭਿਆ ਵਿਕਾਰ ਮੁਹੱਲਾ ਤੀਜਾ ਧਨ ਪਰ ਇਹ ਨਾ ਆਖੀਆ ਨਾ ਬਹਿਨ ਇਕੱਠੇ ਹੋਏ ਇਹ

ਮੰਤਰ ਨਿਰਮਲ ਅਤਿ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਉ ਭਉ ਸਭ ਤਿਸਦਾ ਸੋ ਸਚ ਵਰਤੇ ਸੰਸਾਰ ਸਲੋਕ ਮੁਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹ ਆਪ ਖੜੋਵੇ ਆਪ ਕਰ ਆਪੀਣੇ ਆਪਾਹੋ ਗੁਰਮੁਖ ਸੇਵਾ ਥਾਏ ਪਵੇ ਉਨ ਮਨ ਤਤ ਕਮਾਹੋ ਮਸਕਤ ਲਹੋ।

ਰਾਵ ਰਹਿਆ ਸੋ ਪੁਰਖ ਸੁਜਾਣ ਗੁਰ ਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ ਅਗੰਮ ਅਗੋਚਰ ਲੱਖ ਹੈ ਗੁਰਮੁਖ ਹਰ ਜਾਣ ਸਲੋਕ ਮੁਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਬਾਣ ਮੁਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਭਾ ਚੜੀਅਸ ਹੋਰ ਬਾਹਰ ਧੋਤੀ ਤੂੰ ਮੁੜੀ ਅੰਦਰ ਵੈਸ ਨਿਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੇ ਲਾਇਆ ਇੱਕ ਆਪੇ ਹੀ ਆਪ ਲਾਈਨ ਗੁਰ ਤੇ ਸੁਖ ਪਾਇਆ ਦਹਿ ਦਿਸ ਇਹ ਮਨ ਧਾਵਦਾ ਗੁਰ ਠਾਕਰ ਹਾਇਆ ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੋਕ ਮੁਹੱਲਾ ਪਹਿਲਾ ਦੋਏ ਦੀਵੇ ਚੌਦੇ ਹੱਟ ਨਾਲੇ ਜੀ ਜੀਤੇ ਜੀਤੇ ਤੇ ਵਣਜਾਰੇ ਖੁੱਲੇ ਹੱਟ ਹੁਆ ਵਾਪਾਰ ਜੋ ਪਹੁੰਚੇ ਸੋ

ਕਿਰਪਾ ਕਰ ਗੁਰਮੁਖ ਲੇਹੂ ਮਲਾਏ ਜਨ ਪਾਵੇ ਨਾਮ ਹਾਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਾਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਾਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮੁਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸਾਓ ਸੁਨੇ ਘਰ ਕਾ ਪਹੁਣਾ ਜਿਉ ਆਇਆ ਤਿਉ ਜਾਓ ਮੁਹੱਲਾ ਪਹਿਲਾ ਸੋ ਉਲਾਮੇ ਦਿਨ ਕੇ ਰਾਤੀ ਮਿਲਣ ਸੁਹੰਸ ਸਿਫਤ ਸਲਾਣ ਛੱਡ ਕੈ ਕਰੰਗੀ ਲੱਗਾ ਹੰਸ ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਹਿਣ ਸਭੋ ਦੁਸ਼ਮਨ ਹੇਤ ਪੌੜੀ ਢਾਟੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਔਰ ਧਾਰਿਆ ਘਰ ਧਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ।

ਮੇਲ ਪਿਆ ਚਿਰੀ ਵਿਛੁੰਨਿਆ ਗੁਰਪੁਰਖ ਮਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ ਸਲੋਕ ਮੁਹੱਲਾ ਪਹਿਲਾ ਕਾਇਆ ਕੁਮਲ ਫੁੱਲ ਗਾਉਣਾ ਨਾਨਕ ਗੁਪ ਸਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਏ ਡਾਲ ਮੁਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੂਰੀ ਸੇ ਐਨਸ ਫਿਰੇ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ

ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੈ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮੁਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੋਲਿਓ ਸੋਏ ਜਿਤ ਮੋਲਿਆ ਸਭ ਮੋਲੀਐ ਤਿਸੇ ਨ ਮੋਲਿਓ ਕੋਏ ਮੁਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀ ਹੈ ਜੇ ਸਭ ਸਹਿ ਦੇ ਆਧਾਰ।

ਹੋਏ ਨਾਨਕ ਕਹੇ ਸਿਆਣੀ ਐ ਯੋਗ ਅੰਤ ਮਲਾਵਾ ਹੋਏ ਪੌੜੀ ਹੋ ਕੇ ਆਸ ਲਾਹੀ ਕਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ

ਜਿਮੀ ਨਾਹੀਂ ਮੈਂ ਕਿਸੀ ਕੀ ਬੋਈ। ਐਸਾ ਦੇਨ ਦੁਖਾਲਾ ਹਰ ਕੇ ਲੋਗਾ, ਮੋਕੋ ਨੀਤ ਡਸੈ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹੋਲੀਆ ਉਭਾਰੀ ਰਹਾਉ, ਨੋ ਡਾਡੀ ਦਸਮੋ ਸਬਤਾਵੈ, ਰੀਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੈ ਨਾਹੀਂ, ਬੋ ਬਿਸਟਾ ਲਾਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ।

ਮੋਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸਿੱਖ ਫਰੀਦ ਪੰਥ ਸਮਾਰ ਸਵੇਰਾ ਸੂਹੀ ਲਲਤ ਬੀੜਾ ਬੰਦ ਨ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੈ ਤਬ ਤਾਰਨ ਦੁਹੇਲਾ ਹੱਥ ਨ ਲਾਏ ਕੁਸੁੰਬੜੈ

ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਆਏ ਸਭਨਾਂ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀ ਆਏ ਸਭਨਾਂ ਦਾ ਵੇਸਾਹੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮੇ ਅਕਾਰਥ ਕੀਨਾ ਕਹੋ ਨਾਨਕ ਭਜ ਹਰ ਮਨਾ ਜਿਹ ਬਿਦ ਜਲ ਕੋ ਮੀਨਾ

ਜੇ ਸਿਮਰਤ ਗਤ ਪਾਈ ਹੈ ਤੇ ਭਜਰੀ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ।

ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇਹੀ ਨਾ ਕਹੋ ਨਾਨਕ ਇਹ ਬਿਦ ਪਈ ਤਉ ਨਹਰ ਰਸ ਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਆਲਾਪੇ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗਨੀ ਸੰਗ ਉਚਰਹੀ

ਨਾਮ ਉੱਚਰ ਮਨਾ ਆਗੇ ਜਮ ਦਲ ਬਿਖਮਕਣਾ ਕਹਿਤ ਕਬੀਰ ਸੁਣੋ ਹਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ। ਕਲਯੁਗ ਮਹਿ ਇੱਕ ਨਾਮ ਉਧਾਰ ਹੈ

ਬ੍ਰਾਹਮਣ ਦੀ ਚਾਲ। ਸਤਿਗੁਰੂ ਜੀ ਕਹਿੰਦੇ ਹਨ ਕਿ ਕਲਯੁਗ ਦੇ ਵਿੱਚ ਕੇਵਲ ਇੱਕ ਨਾਮ ਨਾਲ ਹੀ ਉਧਾਰ ਹੋ ਸਕਦਾ ਹੈ, ਹੋਰ ਕੋਈ ਢੰਗ ਨਹੀਂ, ਹੋਰ ਕੋਈ ਯਤਨ ਨਹੀਂ। ਇਸ ਵਾਸਤੇ ਵਾਹਿਗੁਰੂ ਦਾ ਨਾਮ ਜਪ, ਪਰਮੇਸ਼ਰ ਦਾ ਭਜਨ ਕਰ, ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਰੇ। ਪਿਆਰਿਆ, ਉਸ ਸਮੇਂ ਹੋਏ ਰਾਮ ਦਾ, ਉਸ ਵਾਹਿਗੁਰੂ ਦਾ, ਉਸ ਭਗਵਾਨ ਦਾ ਨਾਮ ਜਪ। ਮਾਇਆ ਕੋ ਸੰਗ ਤਿਆਗ, ਪ੍ਰਭ ਜੁਕੀ ਸ਼ਰਨ ਲਾਗ, ਜਗਤ ਸੁਖ ਮਾਨ ਮਿੱਠਿਆ, ਝੂਠੋ ਸਭ ਸਾਜ। ਪਰਮੇਸ਼ਰ ਦਾ ਭਜਨ ਕਰਨ ਵਿੱਚ ਹੀ ਭਲਾ ਹੈ, ਵਾਹਿਗੁਰੂ ਦਾ ਸਿਮਰਨ ਕਰਨ ਵਿੱਚ ਹੀ ਤੇਰੀ ਗਤੀ ਹੈ। ਇਸ ਵਾਸਤੇ ਵਾਹਿਗੁਰੂ ਦਾ ਭਜਨ ਕਰ। ਸਤਸੰਗਤ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਦੇ ਮਹਾਂਵਾਕਾਂ ਅਨੁਸਾਰ ਸਰਦਾਰ ਜਸਵਿੰਦਰ ਸਿੰਘ ਜੀ ਗਿੱਲ ਪਰਿਵਾਰ ਵੱਲੋਂ ਆਪਣੇ ਬਜ਼ੁਰਗ ਸਰਦਾਰ ਸੁਰਜੀਤ ਸਿੰਘ ਜੀ, ਜੋ ਪਿਛਲੇ ਕੁਝ ਸਮੇਂ ਤੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਉਹਨਾਂ ਦੇ ਨਿਮਿੱਤ ਪਰਿਵਾਰ ਹਰ ਸਾਲ ਦੀ ਤਰ੍ਹਾਂ ਜੋ ਇਹ ਸਮਾਗਮ ਰੱਖਦੇ ਹਨ, ਉਹਨਾਂ ਦੇ ਪ੍ਰਥਾਏ, ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ, ਭਲੇ ਵਾਸਤੇ ਸੇਵਕ ਪਰਿਵਾਰ ਨੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੇ ਭੋਗ ਪਏ ਹਨ, ਆਪ ਸੰਗਤਾਂ ਨੇ ਭੋਗ ਸਰਵਣ ਕੀਤੇ ਹਨ। ਉਪਰੰਤ ਜੋ ਗੁਰੂ ਕੀ ਬਾਣੀ ਹੈ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ, ਗੁਰੂ ਕੀ ਬਾਣੀ ਸੁਖਦਾਇਕ ਹੈ, ਗੁਰੂ ਕੀ ਬਾਣੀ ਧੀਰਜ ਦੇਣ ਵਾਲੀ ਹੈ, ਗੁਰੂ ਕੀ ਬਾਣੀ ਮਨੁੱਖ ਨੂੰ ਸੇਧ ਦੇਣ ਵਾਲੀ ਹੈ, ਐਸੀ ਬਾਣੀ ਦੇ ਕੀਰਤਨ ਹੋਏ ਹਨ। ਜਿੰਨਾ ਸਮਾਂ ਪਰਿਵਾਰ ਵੱਲੋਂ ਆਪ ਸੰਗਤਾਂ ਨਾਲ ਗੁਰਸ਼ਬਦ ਦੁਆਰਾ ਸਾਂਝ ਪਾਉਣ ਦਾ ਹੁਕਮ ਸੀ, ਉਹ ਸਮਾਂ ਸਮਾਪਤ ਹੈ। ਆਓ ਸਾਰੇ ਮਿਲ ਕੇ ਆਪਾਂ ਨੰਦ ਸਵੀ ਦੇ ਪਾਠ ਹੋਈਏ, ਉਪਰੰਤ ਸਮਾਪਤੀ ਹੋਵੇਗੀ।

ਸੋ ਸਤ ਸੰਗਤ ਪਹਿਲੀ ਬਰਸੀ ਹੈ ਸਰਦਾਰ ਸੁਰਜੀਤ ਸਿੰਘ ਹਾਂ ਦੀ, ਕਿਉਂਕਿ ਮੈਨੂੰ ਪਤਾ ਨਹੀਂ ਕੋਈ ਵੇਰਵਾ ਨਹੀਂ ਪਾਇਆ ਹੋਇਆ। ਸੋ ਪਿਛਲੇ ਸਾਲ ਜਾਂ ਕਹਿ ਲਓ ਕੁਛ ਸਮਾਂ ਪਹਿਲਾਂ ਚੜ੍ਹਾਈ ਕਰ ਗਏ ਅਤੇ ਪਰਿਵਾਰ ਨੇ ਉਹਨਾਂ ਦੇ ਨਿਮਿਤ ਸਹਿਜ ਪਾਠ ਕਰਵਾਏ ਹਨ, ਉਪਰੰਤ ਗੁਰੂ ਕੀ ਕੀਰਤੀ ਹੋਈ ਹੈ। ਸਤਿਗੁਰੂ ਮਿਹਰਾਮਤ ਕਰਨ ਇਸ ਪੜ੍ਹੀ ਸੁਣੀ ਗੁਰਬਾਣੀ ਦਾ ਮਹਾਤਮਾ ਉਸ ਵਿਛੜ ਚੁੱਕੀ ਆਤਮਾ ਨੂੰ ਬਖਸ਼ਣ, ਸੁਦੀਵ ਕਰਨ ਲਈ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਇਹੀ ਅਰਦਾਸ ਹੈ। ਆਓ ਸਾਰੇ ਮਿਲ ਕੇ ਆਪਾਂ ਨਾਲ ਸਵੇਰੇ ਪੜ੍ਹ ਕਰੀਏ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰ ਨਿਹਾਰਾ, ਦੁੱਖ ਅੰਤਾ ਸੁਖ ਰਾਸ, ਤਾਂ ਕੋ ਬਿਗੁਰ ਨਾ ਕਉ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸੁਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਧਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀ ਕੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਬ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦਿਗ ਚਲਾਈ ਤੇ ਗਵਾਹੀ ਦਿਗ ਸੁਣ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ, ਆਰਿਆਂ ਨਾਲ ਚੁਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ, ਦਿਗ ਤਿਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸੁਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਕੇ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੇ ਮਤ ਪਾਦੇ ਰਾਖੇ, ਆ ਵਾਹਿਗੁਰੂ ਹੈ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਓਟਿਓ ਕੇ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਤਸੰਗ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ ਦੇ ਮਾਂ ਵਾਕਾਂ ਅਨੁਸਾਰ। ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ, ਸਰਦਾਰ ਜਸਵਿੰਦਰ ਸਿੰਘ ਗਿੱਲ ਸਮੂਹ ਪਰਿਵਾਰ ਵੱਲੋਂ, ਸੱਚੇ ਪਾਤਸ਼ਾਹ ਜੀ ਸਰਦਾਰ ਸਰਜੀਤ ਸਿੰਘ ਗਿੱਲ ਦੀ ਸਾਲਾਨਾ ਯਾਦ ਨੂੰ ਮੁੱਖ ਰੱਖਦਿਆਂ, ਉਹ ਮਿਛੜੀ ਰੂਹ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਜੀ ਵਰੀਨੇ ਨੂੰ ਮੁੱਖ ਰੱਖਦਿਆਂ, ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਦਰ ਤੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸਹਿਜ ਪਾਠ ਆਰੰਭ ਹੋਏ ਸਨ, ਇਸ ਵੇਲੇ ਆਪ ਜੀ ਨੇ ਕਿਰਪਾ ਕੀਤੀ, ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ, ਉਪਰੰਤ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਆਪ ਜੀ ਦੇ ਰਾਗੀ ਸਿੰਘਾਂ ਨੇ ਹਰ ਜਸ ਕੀਰਤਨ ਕੀਤਾ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਆਪ ਜੀ ਦੀ ਅਗਾਧ ਬੋਧ ਗੁਰਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਕੀਰਤਨ ਕਰਦਿਆਂ, ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਸ਼ੁੱਧ ਗੁਰਬਾਣੀ ਪੜ੍ਹਾਉਣੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਰੂਹ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਵਿਛੜੀ ਰੂਹ ਦਾ ਭਲਾ ਕਰਨਾ, ਭਲਾ ਕਰਨਾ ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ, ਤੰਦਰੁਸਤੀ ਦੀ ਦਾਤ ਬਖਸ਼ਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਚੜ੍ਹਦੀ ਕਲਾ ਦੀ ਦਾਤ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸੇਵਕ ਪਰਿਵਾਰ ਦੀ ਸੇਵਾ ਥਾਂਏ ਪਾਉਣੀ, ਸੱਚੇ ਪਾਤਸ਼ਾਹ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਰਹਿਮਤ ਕਰਨੀ, ਕਿਰਪਾ ਕਰਨੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ, ਆਪ ਜੀ ਦੇ ਸਰੂਪਾਂ ਤੇ ਸੋਹਣੇ ਜੇ ਅਰਮਾਲੇ ਅਰਪਣ ਹੋਏ, ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਪੜਦੇ ਢੱਕਣੇ, ਇੱਜ਼ਤ ਮਾਣ ਬਖਸ਼ਣਾ,
ਆਪ ਜੀ ਦੇ ਦਰ ਤੇ ਬੇਅੰਤ ਪਿਟਾਵਾਂ ਸਵਾਵਾਂ ਹਾਜ਼ਰ ਹੋਈਆਂ, ਦਰ ਪ੍ਰਵਾਨ ਕਰਨੀਆਂ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਕਮਾਈ ਸਫਲ ਕਰਨੀ, ਕਮਾਈਆਂ ਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਚ ਵਾਧੇ ਕਰਨੇ, ਆਪ ਜੀ ਦੇ ਹਜ਼ੂਰ ਆਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸਮੂਹ ਸੰਗਤਾਂ ਨੂੰ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਕਿਰਪਾ ਸੱਚੇ ਪਾਤਸ਼ਾਹ ਜੀ। ਦਾਰਾਈਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ। ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੋ ਦਿਨ ਆਵੇ ਸੋ ਦਿਨ ਜਾਹੀ, ਪਰਣਾ ਕੋਚਾ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰੀ ਉੱਪਰ ਮਰਨਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾ ਸ੍ਰੀ ਮਹੱਲਾ ਪੰਜਵਾਂ, ਘਰ ਬਾਹਰਵਾਂ

ਸੋ ਬੋਲਦਿਆਂ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ। ਇਨਸਾਨ ਭੁੱਲਣਹਾਰ ਹੈ, ਭੁੱਲਣਹਾਰ ਆ ਸਭ ਕੋ ਅਭੁੱਲ ਗੁਰੂ ਕਰਤਾਰ, ਅਕਾਲ ਪੁਰਖ ਹੈ ਜੋ ਨਹੀਂ ਕਦੇ ਭੁੱਲਦਾ। ਅਸੀਂ ਦੁਨਿਆਵੀ ਜੀਵ ਹਾਂ, ਕੁਛ ਵੀ ਬੋਲ ਸਕਦੇ ਹਾਂ, ਗਲਤ ਹੋ ਸਕਦਾ, ਅਤੇ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਮਹਾਰਾਜ ਗੁਰਬਾਣੀ ਅਤੇ ਗੁਰੂ ਸਾਹਿਬ ਆਪਣੇ ਪੂਰਨਿਆਂ 'ਤੇ ਚੱਲਣ ਦੀ ਸੋਝੀ ਬਖਸ਼ੇ। ਸੋ ਮੈਂ ਬੋਲਣਾ, ਹਾਂਜੀ, ਦਾਸ ਵੀਰ ਜਸਵਿੰਦਰ ਸਿੰਘ ਨੂੰ ਬੋਲਣ ਵਾਸਤੇ ਔਫਰ ਦਿੰਦਾ ਕਿਉਂਕਿ ਸਾਡੇ ਪ੍ਰਬੰਧ 'ਚ ਆ, ਅਤੇ ਹੌਲੀ ਹੌਲੀ ਇਹਨਾਂ ਨੂੰ ਸਟੇਜ ਦੇ ਲਾਗੇ ਲਿਆਵਾਂਗੇ। ਇਹ ਇੱਥੋਂ ਦੀ ਜੋ ਸੁਭਾਵਾਂ ਆ ਇਹ ਸਾਂਭਣਗੇ। ਸੋ ਬੋਲਦਿਆਂ ਫਿਰ ਇੱਕ ਵਾਰ ਕੋਈ ਗਲਤੀ ਹੋ ਗਈ ਮੈਂ ਖੇਮਾ ਦਾ ਜਾਚਕਾਂ। ਬੁਲਾਓ ਫਤਿਹ। ਆਪ ਸੰਗਤਾਂ ਨੂੰ ਬੇਨਤੀ ਕਰਨੀ ਸੀ ਕਿ ਪਰਿਵਾਰ ਵੱਲੋਂ, ਅਤੇ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਕਿ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਜਿਸਨੂੰ ਹਰ ਭਗਤ ਸੱਚ ਬਖਸੀਐ ਨਸੋ ਸੱਚਾ ਸਾਹ ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰਤ ਹੋਰ ਹੋਰਤ ਹਟ ਨਵਥ ਨਾ ਵੇ ਸਾਹ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲਾਏ ਵੇ ਮੁਖ।

ਦਿੱਤੀ ਹਰ ਤਨ ਖਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅੰਦਨ ਨਾਮ ਤੇ ਆਇਆ ਵਿਖਿਆ ਮਾਹੀ ਉਦਾਸ ਹੈ ਹੋਮੈ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੇ ਤਨ ਜਣੇਂਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਵ ਲਾਇਆ ਬ੍ਰਹਮਾ ਵਿਸਨ ਮਹਾਂਦਿਓ ਤ੍ਰੈ ਗੁਣ ਭੁੱਲੇ ਹੋਮੈ ਮੋਹ ਵਧਾਇਆ ਪੰਡਿਤ ਪੜ ਪੜ ਮੋਨੀ ਭੁੱਲੇ ਦੂਜੇ ਭਾਈ ਚਿਤਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਬਿਨ ਗੁਰ ਤਤ ਨ ਪਾਇਆ ਮਨਮੁਖ ਦੁਖੀਏ ਸਦਾ ਪਰਮ

ਨਾਨਕ ਸੋ ਸਾ ਲਾਹੀ ਹੈ, ਜਿਸ ਵਸ ਸਭ ਕਿਛੁ ਹੋਏ, ਤਿਸੇ ਸਿਰੇ ਵੋ ਪ੍ਰਾਣੀ ਹੋ, ਤਿਸ ਬਿਨਾ ਵਰ ਨਾ ਕੋਇ, ਗੁਰਮੁਖ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ ਪੌੜੀ, ਜਿਨੀ ਗੁਰਮੁਖ ਹਰ ਨਾਮ ਧਨ ਹਰ ਖੱਟਿਓ, ਸੇ ਦੀਵਾਲੀਏ ਜੁਗ ਮਾਹੇ, ਓਹੀ ਮੰਗਦੇ ਫਿਰ ਹੈ ਸਭ ਜਗਤ ਮਹਿ, ਕੋਈ ਮੋਹੇ ਥੁੱਕ ਨਾ ਤਿਨਕੋ ਪਾਹੇ, ਪਰਾਈ ਬਖੀਲੀ ਕਰਹਿ ਆਪਣੀ, ਪ੍ਰਤੀਤ ਖੋਬਨ ਸਗਵਾ ਪੀ ਆਪ ਲਖਾਹੇ, ਜਿਸ ਤਨ ਕਾਰਨ ਚੁਗਲੀ ਕਰਹਿ, ਸੇ ਤਨ ਚੁਗਲੀ ਹੱਥ ਨਾ ਆਵੇ, ਓਏ ਭਾਵੇ ਤਿੱਥੇ ਜਾਹੇ, ਗੁਰਮੁਖ ਸੇਵਕ ਭਾਏ ਹਰ ਧਨ ਮਿਲੇ, ਤਿੱਥੋਂ ਕਰਮਹੀਣ ਨਾ ਸਕੈ, ਹੋਰ ਥੈ ਦੇਸ ਦਸੰਤਰ ਹਰ ਧਨ ਨਾਹੇ। ਸਲੋਕ ਮਹੱਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵੇ, ਚਿੰਤਾ ਵਿੱਚੋ ਜਾਹੇ, ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੁ ਨਾ ਜਾਏ, ਨਾਨਕ ਤਿਨਕਾ ਖਿਆ ਆਪ ਸੁਣੇ, ਜੇ ਲਾਇਨ ਪੰਨੇ ਪਾਏ। ਮਹੱਲਾ ਤੀਜਾ। ਕਾਲ ਮਾਰ ਮਨਸਾ ਮਨਹਿ ਸਮਾਣੀ, ਅੰਤਰ ਨਿਰਮਲ ਨਾਉ, ਅੰਦਰ ਜਾਗੈ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪੀਆਓ, ਮੀਠਾ ਬੋਲੇ ਅੰਮ੍ਰਿਤ ਬਾਣੀ, ਅੰਦਰ ਹਰ ਗੁਣ ਗਾਓ, ਨਿਜ ਕਰ ਵਾਸਾ ਸਦਾ ਸੋਹੰਦੇ, ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ, ਹਰ ਤਨ ਰਤਨ ਜਿਵੇ ਹਿਰੀ, ਸੋ ਗੁਰ ਹਰ ਧਨ ਹਰ ਪਾਸੋਂ ਦਿਵਾਇਆ, ਜੇ ਕਿਸੇ ਕਿਹੋ ਕੇ ਦਿਸਤ ਆਵੇ, ਤਾਂ ਕੋਈ ਕਿਹੋ ਮੰਗ ਲੈ ਅੱਕੇ, ਕੋਈ ਕਿਹੋ ਦਿਵਾਏ, ਇਹੋ ਹਰ ਧਨ ਜੋਰ ਕੀਤੇ, ਕਿਸੇ ਨਾਲ ਨਾ ਜਾਏ ਵੰਡਾਇਆ, ਜਿਸਨੂੰ ਸਤਿਗੁਰ ਨਾਲ ਹਰ ਸਰਦਾ ਲਾਏ, ਤਿਸ ਹਰ ਧਨ ਕੀ ਵੰਡ ਹੱਥ ਆਵੇ, ਜਿਸਨੂੰ ਕਰਤੇ ਧੁਰ ਲਿਖ ਪਾਇਆ, ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ, ਕਿਸੇ ਕਾ ਖਤ ਨਾਹੀਂ, ਕਿਸੇ ਕੇ ਸੀਵ ਬੰਨੇ ਰੋਲ ਨਾਹੀਂ, ਜੇ ਕੋ ਹਰ ਧਨ ਕੀ ਵਕੀਲੀ ਕਰੇ, ਤਿਸ ਕਾ ਮੋਹ ਚੌਂ ਹਰ ਚੌਂ ਕੁੰਟਾਂ ਵਿੱਚ ਕਾਲਾ ਕਰਾਇਆ, ਹਰ ਕੇ ਦਿੱਤੇ ਨਾਲ ਕਿਸੇ ਜੋਰ ਵਿਖੀਲੀ ਨਾ ਚੱਲੇ, ਦੇਹੋ ਦੇਹੋ ਨਿਤ ਨਿਤ ਚੜੇ ਸਵਾਇਆ। ਸਲੋਕ ਮਹੱਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤਿੱਤੇ ਲਿਹੋ ਉਬਾਰ, ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਵਰ ਨ ਸੂਝਈ ਹਰ ਬਿਨ ਬਖਸਣ ਹਾਰ। ਮਹੱਲਾ ਤੀਜਾ। ਹੋਮੇ ਮਾਇਆ ਮੋਹਣੀ ਦੂਜੇ ਲੱਗੇ ਜਾਏ, ਨਾਹੇ ਮਾਰੀ ਨਾ ਮਰੇ ਨਾਹੋ ਹੱਟ ਵਿਕਾਏ, ਗੁਰ ਕੈ ਸ਼ਬਦ ਪਰ ਜਾਲੀਏ ਤਾਹੇ ਵਿੱਚੋਂ ਜਾਏ, ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ, ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ, ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ, ਤੁਰੋਂ ਹੁਕਮ ਬੂਝ ਨਿਸ਼ਾਨ, ਪੁੱਤੀ ਪਾਤੀ ਜਾਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ, ਲਾਹਿਓਨ ਸਭਨਾ ਕਾ ਬਿਮਾਨ, ਜਿਸ ਕੋ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸਿਓ ਸਭ ਜਹਾਨ, ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ, ਜੇ ਵਿਮੁਖ ਹੋਵੇ ਸੋ

ਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਪਾਵੇ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਅਗਰ ਪੂਰੇ ਮਿਹਰਬਾਨ ਪਰਮ ਪਉ ਮਾਰਿਆ ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠੁਰ ਤਾਰਿਆ ਨਾਨਕ ਸਾਧੂ ਸੰਘ ਜਨ ਮਰਨ ਸਵਾਰਿਆ ਸਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਚ ਚੋਰ ਤਿਨਾ ਘਰ ਮੋਹਨ ਮੋਹਿਨ ਹਉ ਮੈਂ ਅੰਦਰ ਸਨ ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਵਿਖ ਸਿਉ ਰਚ ਹਰ ਚੰਨ ਦੁਸਤਾਂ ਸੇਤੀ ਪਿਰਹੜੀ ਜਨ ਸਿਉ ਵਾਦ ਕਰਨ ਨਾਨਕ ਸਾਕਤ ਨਰਕ ਮਹਿ ਜਮ ਬੱਧੇ ਦੁੱਖ ਸਹਨ ਪਇਆ ਕਿਰਤ ਸਕਮਾਵ ਦੇ ਜਿਬ ਰਖੈ ਤਿਵੇ ਰਹਨ ਸਲੋ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ ਸਾਸ ਗ੍ਰਾਸ ਦਾ ਮਨ ਵਸੇ ਜਮ ਜੋਹ ਨ ਸਕੈ ਤਿਸ ਹਿਰਦੇ ਹਰ ਹਰ ਨਾਮ ਰਸ ਕਬਲਾ ਕੇ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੇ ਹੋ ਸਤਿਗੁਰ ਬਾਣੇ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸਰ ਸੁਣਿਆ ਸੋਈ ਵਰਤਿਆ ਜਗਤ ਮਹਿ ਘੱਟ ਘੱਟ ਮੁਖ ਭਣਿਆ ਬਹੁਤ ਵਡਿਆਈਆਂ ਸਾਹਿਬੈ ਨਹਿ ਜਾਈ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉਂ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜ਼ੂਰ ਮਨ ਮੁਖ ਜਨਮ ਗਵਾਇਆ

ਜਪਿਆ ਮਨ ਆਨੰਦ ਬੜਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਣ ਹੈ ਸਤਿਗੁਰੂ ਬਖਸ਼ ਲੈ ਸਤਸੰਗਤ ਨਾਲ ਰਲਾਵੇ ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰੂ ਨਿਰਵੈਰ ਵਿੱਚ ਜਿਤ ਮਿਲੀਏ ਤਿਸਨਾ ਭੁੱਖ ਉਤਰੇ ਹਰ ਸਾਂਤ ਤੜ ਆਵੇ ਨਾਨਕ ਇਹੋ ਚਰਜ ਦੇਖੋ ਮੇਰੇ ਹਰ ਸੱਚੇ ਪਾਸਾ ਕਾ

ਧਾਰੀ ਭਰਮ ਕੈ ਪਾਏ ਪਵੈ ਭੇਖ ਧਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ ਜਿਤ ਚੂੰ ਜਾ ਜਿਹ ਤੂੰ ਜਾਚੈ ਸੋ ਤ੍ਰਿਭਵਨ ਭੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰਹਿ ਬੇਚਾਰੇ ਰਹਾਉ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ

ਜੀਵਤ ਸੁਨ ਸਮਾਨਿਆ ਵਰਸਾਖੀ ਜਾਗੀ ਰਹਾਉ ਕਾਸੀ ਤੇ ਧੁਨ ਉਪਜੈ ਤੁਨ ਕਾਸੀ ਜਾਈ ਕਾਸੀ ਪੂਟੀ ਪੰਡਤਾਂ ਤੁਨ ਕਹਾਂ ਸਮਾਈ ਤ੍ਰਿਕੁਟੀ ਸੰਧ ਮੈਂ ਪੇਖਿਆ ਘਟ ਹੂੰ ਘਟ।

ਮੇਰੇ ਸਵਾਮੀ ਐਸੀ ਜੈਸੀ ਤੂੰ ਆਸ ਕਰਾਵੇ ਤੈਸਾ ਕੋ ਆਸ ਕਰਾਈ ਕਿਛ ਕਿਸੀ ਕੇ ਹੱਥ ਨਾਹੀ ਮੇਰੇ ਸਵਾਮੀ ਐਸੀ ਮੇਰੇ ਸਤਿਗੁਰ ਬੂਝ ਬਜਾਈ ਜਨ ਨਾਨਕ ਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੋਂਡ ਮਹੱਲਾ ਚੌਥਾ ਐਸਾ ਹਰ ਸੇਵੀ ਹੈ ਨਿਤ ਧਿਆਈਏ ਜੋਖਨ ਮਹਿਕਿਲ ਬਿਖ ਸਭ ਕਰੇ ਵਿਰਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨਿਹਫਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖਦਾਤਾ ਸੁਆਮੀ ਜਿਸ ਸੇਵੀ ਹੈ ਸਭ ਭੁੱਖ ਲਹਾਸਾ ਮੇਰੇ ਮਨ ਹਰ ਉੱਪਰ ਕੀਜੈ ਭਰਵਾਸਾ ਜਹ ਜਾਈਏ ਤਹ ਨਾਲ ਮੇਰਾ ਸੁਆਮੀ ਹਰ ਆਪਣੀ ਪੈਜ ਰੱਖੇ ਜਨ ਦਾਸਾ ਰਹਾਓ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤਾਂ ਆਗੇ ਆਪਣੀ ਬਿਰਥਾ ਬਹੁਤ ਬਹੁਤ ਕੜਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪਹਿ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਏ ਅਵਰਾ ਪਹਿ ਕਹੇ ਮਨ ਲਾਜ ਮਰਾਸਾ ਜੋ ਸੰਸਾਰੇ ਕੇ ਕੁਟੁੰਬ ਮਿੱਤਰ ਭਾਈ ਦਿਸੈ ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ ਜਿਤ ਦਿਨ ਉਨਕਾ ਸੁਆ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰੈ ਦੁਖ ਸੁਖਾਸਾ ਜਿਸ ਤਿਸਕਾ ਪਰਵਾਸਾ ਕਿਉਂਕਿ ਜੈ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪੀਤ ਚਿਤਾਸਾ ਜਨ ਨਾਨਕ ਅਨਦਿਨ ਨਾਮ ਜਪੋ ਹਰ ਸੰਤ ਹੋ ਇਹ ਛੂਟਨ ਕਾ ਸਾਚਾ ਪਰਵਾਸਾ ਗੋਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਆਨੰਦ ਹੋਏ ਸੁਖ ਅੰਤਰ ਸਾਂਤ ਸੀਤਲ ਮਨ ਆਪਣਾ ਜੈਸੇ ਸਾਕਤ ਸੂਰ ਬਹੁ ਜਲਤਾ ਗੁਰਸਸ ਦੇਖ

0: ਸਾਡੇ ਸਪੀਕਰ ਖਰਾਬ ਨੇ, ਆਵਾਜ਼ ਬਹੁਤ ਆਉਂਦੀ ਹੈ।
1: ਸ਼ਨੀਵਾਰ ਲਈ ਤਾਂ ਰੱਖਣਾ ਚਾਹੀਦਾ ਤੁਹਾਨੂੰ, ਤੁਸੀਂ ਆ ਜਾਓ।
2: ਕੋਈ ਨੀ, ਕੋਈ ਨੀ, ਥੈਂਕ ਯੂ। ਕੋਈ ਗੱਲ ਨੀ, ਕੋਈ ਗੱਲ ਨੀ, ਅਸੀਂ ਆਪੇ ਜਾਂਦੇ।

ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਆਪ ਦੇ ਦਰ ਕਰਦੇ ਪ੍ਰੀਤਵਾਨ ਕਿਰਨ ਔਲਖ ਤੇ ਸੁਨੈਣ ਸਿੰਘ ਵੱਲੋਂ ਆਪਣੀ ਬੇਟੀ ਜੀਆ ਕੌਰ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸੁਖਮਣੀ ਸਾਹਿਬ

ਦਾ ਪਿਆਰ ਗੁਰਸਿੱਖੀ ਦਾ ਬਖਸ਼ਿਸ਼ ਕਰਨਾ ਦਿਓ। ਸਰਦਾਰ ਬਲਜੀਤ ਸਿੰਘ ਨੂੰ ਸੰਪੂਰਨ ਦੇ ਰੁਕਤਾ ਦੀ ਦਾਤ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜਿਓ। ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ, ਦਰ ਪ੍ਰਵਾਨ ਕਰਨੀਆਂ। ਸਾਰੀ ਸੰਗਤ ਨੂੰ ਸੰਪੂਰਨ ਦੇ ਰੁਕਤਾ ਦੀ ਦਾਤ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜਿਓ। ਦਰ ਘਰ ਦੀ ਪਿਆਰੀ

ਜਿਨ੍ਹਾਂ ਖਜ਼ਾਨਿਆਂ ਵਿੱਚ ਰਸਤਾਂ ਬਸਤਾਈਆਂ ਨੇ ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ। ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਕੀਰਤਨ ਸ਼ਬਦ ਜੀ ਕੀ ਅਰਦਾਸ, ਛੇ ਪੁੜੇ ਅਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਦਾ ਘਾਟਾ ਪੁਲਚ ਕੋ ਮਾਫ ਕਰਨਾ, ਹਾਜ਼ਰੀ ਦਰ ਕਰ ਸਤਗੁਣ ਵਿਖੇ ਪ੍ਰਵਾਨ ਕਰਨੀ, ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ।

ਸਾਹਿਬ ਜੀਓ ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਗਿਆਨ ਧਿਆਨ ਕਿਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੁਖ ਟਲ ਗੁਰੂ ਸੇਵੀਐ ਐਨ ਸੁਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕਸਮ ਦੇ ਨੁਰੀ ਅਰਿ ਸ਼ੰਕੁਰ ਸੋ ਚੱਟੀ ਐ

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਕੋਟਾਨ ਕੋਟ ਸ਼ੁਕਰ, ਸ਼ੁਕਰ ਸ਼ੁਕਰ ਜਿਨ੍ਹਾਂ ਨੇ ਤਰਸ ਕਰਕੇ ਆਪਣੀ ਗੋਦ ਵਿੱਚ ਬਿਠਾ ਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਕਰਵਾਏ। ਗੁਰੂ ਸਾਹਿਬ ਜੀ ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਕੀਰਤਨ ਸਰਵਣ ਕਰਦਿਆਂ ਮਨ ਦੀਆਂ ਗੈਰ ਹਾਜ਼ਰੀਆਂ ਭੁੱਲਾ ਚੁੱਕਾ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ। ਪਰਿਵਾਰ ਨੇ ਜੀਆ ਕੌਰ ਦੇ 18ਵੇਂ ਜਨਮ ਦਿਨ 'ਤੇ ਅਰਦਾਸ ਕਰਵਾਈ। ਗੁਰੂ ਸਾਹਿਬ ਬੱਚੀ ਜੀਆ ਕੌਰ ਨੂੰ ਤੰਦਰੁਸਤੀ, ਦੇਹ ਰੁਕਤਾ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਮਾਤਾ ਪਿਤਾ ਦੇ ਆਗਿਆਕਾਰੀ ਉੱਚੀ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ। ਬੀਬੀਆਂ ਨੂੰ ਗੁਰੂ ਸਾਹਿਬ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਆਪਣੀ ਸੇਵਾ ਆਪ ਲੈਂਦੇ ਰਹਿਣ ਔਰ ਸਾਰੀ ਸੰਗਤ ਦੀ ਹਾਜ਼ਰੀ ਦਰ ਘਰ ਸੱਚਖੰਡ ਵਿਖੇ ਪ੍ਰਵਾਨ ਕਰਨ। ਸਾਰੀ ਸੰਗਤ ਨੂੰ ਸੰਪੂਰਨ ਦੇ ਰੁਕਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ, ਬੱਚਿਆਂ ਨੂੰ ਉੱਚੀ ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ। ਗੁਰੂ ਪਾਤਸ਼ਾਹ ਜੀ ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤੇ ਹਟ ਨਾ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ ਵਿੱਚ ਪਾਏ ਸਾਇਰਾ।

ਆਪੇ ਲਏ ਮਲਾਇ ਪੌੜੀ। ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ, ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ। ਸਭ ਕੁਛ ਘਰ ਹੀ ਮਾਹੇ ਹੈ ਵਡਭਾਗੀ ਲੀਤਾ, ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ। ਆਪੇ ਮੇਲ ਮਲਾਈ ਅਨਿਆਪੇ ਦੇ ਬਜਾਈ, ਸਲੋਕ ਮੁਹੱਲਾ ਪਹਿਲਾ। ਵੇਲ ਪੰਜਾਇਆ ਕਾ ਤੋਣਾਇਆ, ਘੱਟ ਘੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ, ਇਉ ਪਤ ਪਾਟੀ ਸਿਵਤੀ ਸੀ ਪੈ ਨਾਨਕ ਜੀਵਤ ਜੀਵੈ।

ਪਹਿਲ ਸਰਾਈ ਚੰਦ ਸੂਰਜ ਦੋਇ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੇ ਵੇਖੇ ਸੁਣੇ ਆਪ ਗੁਰ ਸ਼ਬਦ ਤੇ ਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਓ ਸਲੋਕ ਕਬੀਰ ਮਹਿਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ ਤੈ ਸਹਿ ਬਾਤ ਨਾ ਪੁੱਛੀਆਂ।

ਅੱਗੇ ਜੇ ਕਰੇ ਸੋ ਜਾਣੇ ਕਰਤਾਰ, ਨਾਨਕ ਸੱਚਾਏ ਕਹਿ ਦੋਹਾਂ ਵਿੱਚ ਹੈ ਸੰਸਾਰ। ਚੰਗੇ ਮੰਦੇ ਆਪ ਲਾਇਨ, ਸੋ ਕਰਨ ਜੇ ਆਪ ਕਰਾਏ ਕਰਤਾਰ। ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਧ ਨਾ ਆਵੇ ਦੂਜੀ ਨਾਹੀਂ ਜਾਏ। ਜੇ ਬਹੁ ਤੇਰਾ ਲੋਚੀਏ ਬਿਨ ਕਰਮਾ ਪਾਇਆ ਨਾ ਜਾਏ। ਅੰਤਰ ਲੋਭ ਵਿਕਾਰ ਹੈ ਦੂਜੇ ਭਾਏ ਖੁਆਏ। ਨਿਤ ਤਿੰਨ ਜੰਮਣ ਮਰਨ ਚੁੱਕਈ, ਹੋਮੇ ਵਿੱਚ ਦੁੱਖ ਪਾਏ। ਜਿਨੀ ਸਤਿਗੁਰ ਸਿਉ ਚਿਤ ਲਾਇਆ, ਸੋ ਖਾਲੀ ਕੋਈ ਨਾਹੇ। ਤਿੰਨ ਜਮ ਕੀ ਤਲਬ ਨ ਹੋਵੇ, ਨਾ ਉਹ ਦੁੱਖ ਸਹਾਏ। ਨਾਨਕ ਗੁਰਮੁਖ ਉਬਰੇ ਸੱਚੇ ਸ਼ਬਦ।

ਸਤਿਗੁਰ ਕੀ ਜੇ ਸਰਣੀ ਆਵੈ ਫਿਰ ਮਨੂ ਰਹੋ ਕੰਚਨ ਹੋਹਾਉ। ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕਟੇ ਕਰੇ ਸੁਧ ਦਿਹਾਉ। ਨਾਨਕ ਜਿਸ ਤੁਰ ਮਸਤਕ ਹੋਵੈ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾਉ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਿਸਿਹਾਉ। ਆਵਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਹਾਉ। ਪੌੜੀ ਜੋ ਦੁਧ ਭਾਣਾ ਜੰਤ ਸੋ ਤੁਧ ਬੁਝਈ, ਜੋ ਦੁਧ ਭਾਣਾ ਜੰਤ ਸੋ ਦਰਗਹਿ ਸਿਝਈ। ਜਿਸਨੋ ਤੇਰੀ ਨਦਰ ਹੋਮੈ ਤਿਸ ਗਈ, ਜਿਸਨੋ ਤੂੰ ਸੰਤੁਸ਼ਟ ਕਲ ਮਲ ਤਿਸ ਖਈ। ਜਿਸ ਕੈ ਸੁਆਮੀ ਵੱਲ ਨਿਰਭਉ ਸੋ ਪਈ, ਜਿਸਨੋ ਤੂੰ ਕਿਰਪਾਲ ਸੱਚਾ ਸੋ ਥੀਈ। ਜਿਸਨੋ ਤੇਰੀ ਮਾਇਆ ਨਾ ਪੂਹੈ ਅਗਨਈ, ਤਿਸਨੋ ਸਦਾ ਦਿਆਲ ਜਿਨ ਗੁਰ ਤੇ ਮਤ ਲਈ। ਸਲੋਕ ਮਹੱਲਾ ਪੰਜਵਾ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਮਨ ਤਨ ਅੰਤਰ ਬਸ ਦੁਖਾ ਨਾਸ ਹੋਏ, ਹੱਥ ਦੇ ਆਪ ਰੱਖ ਵਿਆਪੈ ਪਉ ਨਾ ਕੋਏ। ਗੁਣ ਗਾਵਾਂ ਦਿਨ ਰਹਿਣ ਏ ਤੈ ਕੰਮ ਲਾਏ, ਸੰਤ ਨਾ ਕੇ ਸੰਗ ਹੋਮੈ ਰੋਗ ਜਾਏ।

ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵਸੈ ਤਿਨ ਕੇ ਸਭ ਦੁੱਖ ਮਿਟਾਇਣ ਮਹੱਲਾ ਪੰਜਵਾ ਹੁਕਮ ਉਛਲੈ ਹੁਕਮੇ ਰਹੈ ਹੁਕਮੇ ਦੁੱਖ ਸੁਖ ਸਮ ਕਰ ਸਹੈ

ਸਰਦਾਰ ਹੋ ਤਿਸ ਢਾਡੀ ਬਲਿਹਾਰ ਜਗਾਵੈ ਗੁਣ ਅਪਾਰ ਸੋ ਢਾਡੀ ਤਨ ਤਨ ਜਿਸ ਲੋੜੇ ਨਿਰੰਕਾਰ ਸੋ ਢਾਡੀ

ਵੀ ਆਓ ਸੀਲਵੰਤ ਪ੍ਰਧਾਨ ਹਿਰਦੈ ਸਚਾ ਵੀ ਆਓ ਅੰਤਰ ਬਾਹਰ ਇੱਕ ਇੱਕ ਰਿਤਾ ਵੀ ਆ ਮਨ ਦਰਸ਼ਨ ਕੀ ਪਿਆ।

ਆਪਣੀ ਵਧਾਏ ਨਾਨਕ ਰਾਜ ਚਲਾਇਆ ਸਚਕੂਟ ਸਤਾਣੀ ਨੀ ਵਧਾਏ ਲਹਿਣੇ ਧਰਿਅਨ ਛੱਤ ਸਿਰ ਕਰ ਸਿਫਤ ਅੰਮ੍ਰਿਤ

ਜੇ ਸਿਮਰਨ ਹੋਏ ਮੁਕਤ ਦੁਆਰ ਚਾਹੇ ਬੈਕੁੰਠ ਨਹੀਂ ਸੰਸਾਰ ਨਿਰਪਉ ਕੇ ਕਰ ਵਜਾਵੇ ਤੂਰ ਅਨਹਦ ਵਾਜੇ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੀ ਬਿਨ ਸਿਮਰਨ ਮੁਕਤ ਕਤ ਨਾਹੀ ਰਹਾਓ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰੇ ਬਹੁ ਉਤਰੇ ਬਹੁ ਪਾਰ ਨਮਸਕਾਰ।

ਜਨ ਨਾਨਕ ਹਰ ਅਮਲ ਹਰ ਲਾਏ ਹਰ ਮੇਲੋ ਅਨੰਦ ਪਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰਪ੍ਰਸਾਦੀ ਹਰ ਨਾਮ ਤੇ ਆਇਓ ਹਮ

ਵਿੱਚ ਹਮ ਗਾਏ ਗੁਰ ਸਤ ਗੁਰ ਸੰਗ ਸਖੇ ਜਿਉ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਨ ਵਿਖਿਆ ਵਿਖਿਆ ਕੇ ਬਹੁ ਬਾਰ ਬਾਰ ਨਿਮਖੇ ਅਵਗਨ ਯਾਰੇ ਪਾਥਰ ਭਾਰੇ ਹਰ ਤਾਰੇ ਸੰਗ ਜਨਖੇ ਜਿਨ ਕੋ ਤੁਮ ਹਰ ਰਾਖੋ ਸਵਾਮੀ।

ਪਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮੰਨੇ ਜਗਨਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਣੇ ਰਹਾਓ ਹਰ ਜਨ ਹਰ ਜਸ ਹਰ ਹਰ

ਹਰਿ ਕਿਰਪਣੇ। ਨਟ ਨਾਰਾਇਣ ਮਹੱਲਾ ਚੌਥਾ ਪੜਤਾਲ ਇੱਕੀ ਓਂਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਸੇਵ ਸਫਲ ਘਰ ਸਫਲ ਹਰ ਕਾਲ, ਲੇ ਗੁਰ ਪਗਰੇ ਨਰਵਾਲ, ਸਭ ਦਾਲ ਦ ਪੰਜ ਦੁੱਖ ਦਾਲ, ਹਰ ਹੋ ਹੋ ਹੋ ਨਦਰ ਨਿਹਾਲ ਰਹਾਓ, ਹਰ ਕਾਗਰੇ ਹਰ ਆਪ ਸਵਾਰਿਓ, ਹਰ ਰੰਗ ਰੰਗ ਮਹਿਲ ਬੇਅੰਤ ਲਾਲ, ਹਰ ਲਾਲ ਹਰ ਆਪਣੀ ਕਿਰਪਾ।

ਅੰਤਰ ਕਪਟ ਚਕਾਵਹੁ ਮੇਰੇ ਗਰਬ ਮੇਰੇ ਗੁਰਸਿੱਖ ਹੋ ਨਿਹ ਕਪਟ ਕਮਾਵੋ ਹਰ ਕੀ ਹਰ ਕਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ ਜਿਨ